0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਹਿੱਸਿਆਂ ਤੇ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ। ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਲੀ ਦੇ 12 ਸ਼ੋ ਹੋਮਸ ਵੇਖੋ, ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਇਸੋ genesisland.com।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, ਰੇਡੀਓ ਸੁਰਸੰਗਮ .ca, ਫੋਨ 403-585-0910। ਰੇਡੀਓ ਸੁਰਸੰਗਮ।
3: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: ਓਹੋ, ਅੱਜ ਫੇਰ ਨੀ ਲੋਡ ਮਿਲਿਆ।
5: ਕੀ ਹੋਇਆ?
4: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
5: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
6: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
7: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
8: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰਸ

0: services thi and main paramedic ha by profession at yyc home care services assi karan de vich home care provide karde ha jide vich assi sarkar nu sidha bill karde ha under client director home care in yyc program ਇਹਦੇ ਲਈ ਗਵਰਨਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 ਤੇ ਥੈਂਕ ਯੂ
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ ਆਰਈਐਸਪੀ ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
5: ਸਲਾਮ ਨਮਸਤੇ ਸਰ ਸਤਿ ਸ਼੍ਰੀ ਅਕਾਲ ਆਦਾਬ ਯਾਰ ਜਿੰਦਾ ਮੈਂ ਆਪਕੋ ਹੋਸਟ ਜਲਾਲ ਆਪਕੀ ਖਿਦਮਤ ਹਾਜ਼ਰ ਆਪ ਸੇ ਸੁਣ ਰਹੇ ਕਾਫੀ ਜਲਾਲ ਔਰ ਨੌਨ ਰੇਡੀਓ ਸੋ ਸੰਗਮ 94.7 ਐਫਐਮ ਮੈਜੀਆ ਵੈਨਸਡੇ ਦਾ ਦਿਨ ਹੈ ਔਰ ਕੌਣ ਸੀ ਡੇਟ ਹੈ ਆਜ ਹੋ ਗਈ ਹੈ ਅਕਤੂਬਰ ਬਲਕਿ ਨਹੀਂ ਹੈ سپٹمبر کی 9 تاریخ ہو گئی ہے اور انشاءاللہ اکٹوبر 3 کو جو شو ہونے والا ہے تو less than a month to go for the کچھ

ਆਪਣੀ ਯਾਰ ਲੈ ਕੇ ਦਾਇ ਲੈ ਕੇ ਆਪਣੀ ਬਸ ਐਸੇ ਗਾਣੇ ਹਜ਼ਾਰੋਂ ਗਾਣੇ ਉੱਪਰ ਕੇ ਅੱਛੇ ਗਾਣੇ ਚੱਲੇ ਨੇ ਜੀ ਔਰ ਆਈ ਐਮ ਸ਼ੋਰ ਐਵਰੀਵਨ ਵਿਲ ਇੰਜੋਏ ਔਰ ਜਸਟ ਫੋਰ ਯੂ ਨੋ

0: ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ

0: ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कनाडा विच रहंदिया इंश्योरेंस दी बहुत अहमियत है किसी भी तरह दी इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दियां वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस ले नामवर कंपनियां नाल काम करदे हन होर जानकारी ले पंजाब इंश्योरेंस दे हरपिंदर सिद्धू नाल 403-404-3500 ते संपर्क करो
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਜੱਸੜ ਅੱਜ 9 ਸਤੰਬਰ ਹੈ ਦਿਨ ਬੁੱਧਵਾਰ ਹੈ ਤੇ 9-10 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ ਦੇ ਜ਼ਰੀਏ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਜਾਣਾਂਗੇ ਉਹਨਾਂ ਕੋਲੋਂ ਪੰਜਾਬ ਦੀਆਂ ਕੁਛ ਵੱਡੀਆਂ ਖ਼ਬਰਾਂ ਅਤੇ ਭਾਰਤ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਕੀ ਕੁਛ ਹੋ ਰਿਹਾ ਉਸਦਾ ਵਿਸਥਾਰ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ।
1: ਜੀ ਸ਼ੁਕਰੀਆ ਸਵਰੀਨ, ਸਤਿ ਸ੍ਰੀ ਅਕਾਲ ਜੀ।
0: ਵੈਸੇ ਤਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਅਕਸਰ ਹੀ ਕਿਸੇ ਵੱਡੇ ਜਿਹੇ ਪਵਾੜੇ ਤੋਂ ਕਰਦੇ ਹਾਂ ਕਿਉਂਕਿ ਚੰਗੀਆਂ ਖਬਰਾਂ ਲੱਭਦੀਆਂ ਘੱਟ ਨੇ, ਪਰ ਅੱਜ ਇੱਕ ਚੰਗੀ ਖਬਰ ਹੈ ਜੀ ਪੰਜਾਬ ਤੋਂ। ਮੁਲਾਜ਼ਮਾਂ ਤੇ ਪੰਜਾਬ ਸਰਕਾਰ ਦਾ ਸਮਝੌਤਾ ਹੋ ਗਿਆ, ਰੇੜਕਾ ਮੁੱਕ ਗਿਆ ਜੀ, ਇਹਦੇ ਬਾਰੇ ਦੱਸੋ ਸਾਨੂੰ ਥੋੜਾ ਜਿਹਾ।
1: ਇਹ ਕਈਆਂ ਦਿਨਾਂ ਤੋਂ ਰੇੜਕਾ ਚੱਲਦਾ ਸੀ, ਉਹਨਾਂ ਦੀ ਡੀਏ ਦੀ ਮੰਗ ਸੀ। ਉਸ ਮੰਗ ਦੇ ਉੱਤੇ ਬੜੇ ਲੰਮੇ ਸਮੇਂ ਤੋਂ ਕੰਮ ਅਟਕਿਆ ਸੀ। ਅਕਾਲੀ ਭਾਜਪਾ ਸਰਕਾਰ ਦੇ ਵੇਲੇ ਵੀ ਅਟਕਿਆ ਰਿਹਾ, ਕਾਂਗਰਸੀ ਸਰਕਾਰ ਵੇਲੇ ਵੀ। ਪਿਛਲੇ ਸਮੇਂ ਚ ਕੁਝ ਫੈਸਲਿਆਂ ਦੀ ਇੱਕ ਲੜੀ ਪੂਰੀ ਸਮਝ ਲਓ, ਅੱਗੜ ਪਿਛੜ ਆ ਰਹੀ ਆ ਪੰਜਾਬ ਸਰਕਾਰ ਦੇ ਖਿਲਾਫ਼। ਮੈਂ ਉਹਨਾਂ ਫੈਸਲਿਆਂ ਨੂੰ ਵੇਖਦਾ ਜਦੋਂ ਤੇ ਹੈਰਾਨ ਹੋਏ ਨਾ, ਅਜੇ 3 ਦਿਨ ਪਹਿਲਾਂ ਇੱਕ ਫੈਸਲਾ ਆਇਆ ਕਿ ਇੱਕ ਇੰਪਲਾਈ ਨਾਲ 1992 ਚ ਜਿਆਦਤੀ ਹੋਈ ਸੀ, ਹੁਣ 34 ਸਾਲਾਂ ਬਾਅਦ ਉਹਦੇ ਹੱਕ ਚ ਫੈਸਲਾ ਹੋਇਆ ਤੇ ਸਰਕਾਰ ਨੇ ਅਦਾਲਤ ਨੇ ਕਹਿਤਾ ਕਿ ਇੰਨੇ ਸਮੇਂ ਦੀਆਂ ਉਹਦੀਆਂ ਇੰਕਰੀਮੈਂਟਾਂ, ਇੰਨੇ ਸਮੇਂ ਦੀਆਂ ਉਹਦੀਆਂ ਪ੍ਰਮੋਸ਼ਨਾਂ, ਇੰਨੇ ਸਮੇਂ ਦੀਆਂ ਤਨਖਾਹਾਂ, ਇੰਨੇ ਸਮੇਂ ਦਾ ਜੁਰਮਾਨਾ, ਵਿਆਜ, ਉਹ ਸਾਰਾ ਕੁਝ ਸਰਕਾਰ ਦੇਵੇ। ਹੁਣ ਖਰਚਾ ਤੇ ਪੈ ਗਿਆ ਹੁਣ ਵਾਲੀ ਸਰਕਾਰ ਨੂੰ। ਤੇ 1992 ਚ ਸਰਕਾਰ ਸੀ 200 ਦੀ, ਉਹਦਾ ਕਤਲ ਹੋ ਗਿਆ, ਫਿਰ 300 ਬਰਾੜ ਆਇਆ, ਫਿਰ ਬੀਬੀ ਭੱਠਲ ਆਈ, 3 ਸਰਕਾਰਾਂ ਆਈਆਂ ਪ੍ਰਕਾਸ਼ ਸਿੰਘ ਬਾਦਲ ਦੀਆਂ, 2 ਆਈਆਂ ਕੈਪਟਨ ਅਮਰਿੰਦਰ ਸਿੰਘ ਦੀਆਂ, 1 ਆਈ ਚਰਨਜੀਤ ਸਿੰਘ ਚੰਨੀ ਦੀ। ਉਹ ਸਾਰੇ ਬਰੀ ਰਹਿ ਗਏ ਤੇ 1992 ਵਾਲਾ ਕੇਸ ਦਾ ਉਹਦੀ ਚੱਟੀ ਹੁਣ ਭਗਵੰਤ ਮਾਨ ਦੀ ਸਰਕਾਰ ਭਰੂਗੀ, ਕਿਉਂਕਿ ਅਦਾਲਤ ਦਾ ਫੈਸਲਾ। ਅੱਜ ਕੱਲ ਬਹੁਤੇ ਫੈਸਲੇ ਏਦਾਂ ਦੇ ਆ ਰਹੇ ਆ। ਹੁਣ ਵਾਲਾ ਡੀਏ ਦਾ ਫੈਸਲਾ ਸੀ, ਸਰਕਾਰ ਨੇ ਲਾਗੂ ਨਾ ਕੀਤਾ, ਉਹ ਫਿਰ ਹਾਈਕੋਰਟ ਚਲੇ ਗਏ, ਸਰਕਾਰ ਫੈਸਲਾ ਲਾਗੂ ਨੀ ਕਰਦੀ। ਸਰਕਾਰ ਨੇ ਆਖਿਆ ਪੈਸਿਆਂ ਦਾ ਪ੍ਰਬੰਧ ਕਰਦੇ ਪਏ, ਜਦੋਂ ਹੋਣਗੇ ਦੇ ਦਿਆਂਗੇ। ਇਹ ਉੱਤੇ ਰੇੜਕਾ ਪੈ ਗਿਆ, ਫਿਰ ਹਾਈਕੋਰਟ ਤੇ ਝਿੜਕਾ। ਉਹਨਾਂ ਨੇ ਇੱਥੋਂ ਤੱਕ ਕਹਿ ਦਿਆ ਵੀ ਇਹਨਾਂ ਦੇ ਸਾਰੇ ਇਸ਼ਤਿਹਾਰ ਵੀ ਰੋਕ ਦਿਓ, ਕਿਸੇ ਅਖਬਾਰ ਚ ਇਸ਼ਤਿਹਾਰ ਵੀ ਨੀ ਦੇ ਸਕਦੇ, ਬੰਦ ਕਰ ਦਿਓ ਸਾਰੇ ਖਰਚੇ ਜਦ ਤੱਕ ਮੁਲਾਜ਼ਮਾਂ

0: ਨਹੀਂ ਦਿੰਦੇ। ਸਰਕਾਰ ਸੁਪਰੀਮ ਕੋਰਟ ਚਲੀ ਗਈ, ਨਾਲ ਸੁਪਰੀਮ ਉਹਨੇ ਸਰਕਾਰ ਨੇ ਇਹ ਆਖਿਆ ਕਿ ਸਾਰੀਆਂ ਪਾਰਟੀਆਂ ਸਾਡੇ ਖਿਲਾਫ਼ ਰੌਲਾ ਪਾਉਂਦੀਆਂ ਨੇ, ਆਹ ਚਾਰਟ ਹੈ। ਜਦੋਂ ਚਾਰਟ ਦਿੱਤਾ ਅਖਬਾਰਾਂ ਚ ਤੇ ਅਸੀਂ ਵੇਖ ਕੇ ਹੈਰਾਨ ਹੋ ਗਏ। ਉਹਨਾਂ ਨੇ ਆਖਿਆ ਜੀ ਬੇਸਿਕ ਪੇ ਪਲੱਸ ਡੀਏ ਇਹ ਦੋਵੇਂ ਪਾ ਕੇ ਪੰਜਾਬ ਵਿਚ ਇੰਨੇ ਪੈਸੇ ਮਿਲਦੇ ਆ ਕਿ ਕੇਂਦਰ ਸਰਕਾਰ ਨਾਲੋਂ ਕਿਸੇ ਕੈਟੇਗਰੀ ਚ 20,000 ਵੱਧ, ਕਿਸੇ ਚ 15,000 ਵੱਧ, ਜਿਹ ਚ ਘੱਟ ਤੋਂ ਘੱਟ ਫਰਕ ਆ ਉੱਥੇ ਵੀ ਅਸੀਂ ਕੇਂਦਰ ਸਰਕਾਰ ਤੋਂ 8,000 ਵੱਧ ਦੇ ਰਹੇ ਹਾਂ। ਮੁਲਾਜ਼ਮਾਂ ਨੇ ਆਖਿਆ ਨਹੀਂ ਜੀ ਸਵਾਲ ਇਹ ਨਹੀਂ ਕਿ ਸਾਡੀ ਬੇਸਿਕ ਪੇ ਕਿੰਨੀ, ਸਵਾਲ ਇਹ ਆ ਕਿ ਸਾਡਾ ਡੀਏ ਕਿੰਨਾ ਦੇ ਰਿਹਾ, ਸਾਨੂੰ ਡੀਓ ਵੱਖਰਾ ਦਿਓ। ਉਹਨੇ ਆਖਿਆ ਜੀ ਡੀਏ ਅਸੀਂ ਏਦਾਂ ਕਰਦੇ ਹਾਂ ਕਿ ਡੀਏ ਵੀ ਬੇਸਿਕ ਪੇ ਵੀ ਅਸੀਂ ਸਾਰਾ ਕੁਝ ਸੈਂਟਰ ਗੌਰਮੈਂਟ ਵਾਲਾ ਕਰ ਦਿੰਦੇ ਹਾਂ ਤਾਂ ਕਿ ਫਰਕ ਹੀ ਨਾ ਰਵੇ। ਤੁਸੀਂ ਕਹਿੰਦੇ ਸੈਂਟਰ ਡੀਏ ਵੱਧ ਦਿੰਦਾ, ਆਹ ਲੈ ਲਓ ਤੁਸੀਂ ਸਾਰਾ ਕੁਝ ਇਕੱਠਾ ਹੀ ਕਰ ਲਓ। ਕਹਿੰਦੇ ਇਕੱਠਾ ਨਹੀਂ ਕਰਨ ਦੇਣਾ। ਔਰ ਅਦਾਲਤ ਵੀ ਮੁਲਾਜ਼ਮਾਂ ਦੇ ਪੱਖ ਵਿੱਚ ਬੋਲ ਰਹੀ ਸੀ। ਪੰਜਾਬ ਸਰਕਾਰ ਕਹਿੰਦੀ ਸੀ ਜਦੋਂ ਡੀਏ ਤੇ ਤਨਖਾਹ ਰਲਾ ਕੇ ਅਸੀਂ ਦੋਵੇਂ ਮੁਲਾਜ਼ਮਾਂ ਨੂੰ ਇਸ ਤੋਂ ਵੱਧ ਦੇ ਰਹੇ ਹਾਂ ਤੇ ਤੁਸੀਂ ਕੇਂਦਰ ਨਾਲ ਜੋੜ ਕੇ ਜਿਹੜੀ ਗੱਲ ਸੂਟ ਕਰਦੀ ਉਹ ਕੇਂਦਰ ਦੀ ਵਰਤੋਂ, ਜਿਹੜੀ ਨਹੀਂ ਸੂਟ ਕਰਦੀ ਉਹ ਸਾਡੀ ਵਰਤੋਂ, ਇਹ ਕੋਈ ਤਰੀਕਾ ਥੋੜਾ ਉਹ ਮੰਨ ਨਹੀਂ ਸੀ ਰਿਹਾ। ਫਿਰ ਇਹਨਾਂ ਨੇ ਥੋੜੇ ਦਿਨ ਪਹਿਲਾਂ ਇਹ ਕਹਿਤਾ ਕਿ ਜਿਹੜੇ 2000 ਤੋਂ 25 ਤੋਂ ਬਾਅਦ ਭਰਤੀ ਹੋਏ ਆ ਉਹਨਾਂ ਸਾਰਿਆਂ ਦੇ ਉੱਤੇ ਆਹ ਫੈਸਲਾ ਲਾਗੂ ਕੀਤਾ ਜਾਊਗਾ, ਉਹਨਾਂ ਦੇ ਗ੍ਰੇਡ ਵਗੈਰਾ ਵਧਾ ਤੇ। ਉਹਦੇ ਚ ਫਿਰ ਪਿਛਲੇ ਰਹਿ ਗਏ, ਫਿਰ ਰੇੜਕਾ ਇੱਕ ਪੈ ਗਿਆ। ਮੁੜ ਕੇ ਇਹਨਾਂ ਚ ਦੋ ਕੈਟੇਗਰੀਆਂ ਬਣ ਗਈਆਂ ਮੁਲਾਜ਼ਮਾਂ ਚ, ਇੱਕ ਉਹ ਜਿਹੜੇ 2025 ਤੋਂ ਬਾਅਦ ਵਾਲੇ, ਇੱਕ ਉਹ ਤੋਂ ਪਹਿਲਾਂ ਵਾਲੇ। ਦੋਵੇਂ ਤਰ੍ਹਾਂ ਇੱਕ ਤੇ ਰੱਖ ਕੇ ਸਰਕਾਰ ਨੇ ਠੀਕ ਕਰਤਾ, ਦੂਸਰੇ ਤੇ ਰੱਖ ਕੇ ਨਹੀਂ ਕੀਤਾ। ਹੜਤਾਲ ਦੇ ਵਿੱਚ ਵੀ ਪਾਟਕ ਪੈਣ ਲੱਗਾ ਸੀ, ਇਹਨਾਂ ਦੀਆਂ ਦੋ ਤਰ੍ਹਾਂ ਆਪੋ ਚ ਲੜ ਸਕਦੀਆਂ ਸੀ। ਐਨ ਇਸ ਮੌਕੇ ਤੇ ਮੁਲਾਜ਼ਮਾਂ ਨੇ ਵੀ ਅਕਲਮੰਦੀ ਕੀਤੀ ਤੇ ਗੱਲ ਮੁਕਾਉਣ ਚ ਸਹਿਮਤੀ ਦਿੱਤੀ ਤੇ ਸਰਕਾਰ ਨੇ ਵੀ ਥੋੜੀ ਜਿਹੀ ਲਚਕ ਵਿਖਾਈ ਤੇ ਕੁਝ ਗੱਲਾਂ ਚ ਕੱਲ ਸਮਝੌਤਾ ਹੋ ਗਿਆ। ਹੜਤਾਲ ਕੱਲ ਖਤਮ ਕਰ ਦਿੱਤੀ ਗਈ ਆ। ਉਸ ਹੜਤਾਲ ਦੇ ਖਤਮ ਹੋਣ ਤੋਂ ਬਾਅਦ ਆਮ ਲੋਕਾਂ ਨੂੰ ਸੁਖਤਾ ਸਾਹ ਆਊਗਾ, ਕਿਉਂਕਿ ਸਾਰੇ ਸਰਕਾਰੀ ਦਫ਼ਤਰਾਂ ਚ ਕੰਮ ਠੱਪ ਪਿਆ ਸੀ। ਮੈਂ ਕੱਲ ਦੋ ਘੰਟੇ ਇੱਥੇ ਚੰਡੀਗੜ੍ਹ ਪੰਜਾਬ ਸਰਕਾਰ ਦੇ ਸਿਵਲ ਸੈਕਟਰੀਏਟ ਤੇ ਵਿਧਾਨ ਸਭਾ ਵਿੱਚ ਲਾ ਕੇ ਆਇਆ। ਉੱਥੇ ਵੀ ਕੰਮ ਇੱਕ ਤਰ੍ਹਾਂ ਸਾਰੇ ਦੇ ਸਾਰੇ ਇਸ ਤਰ੍ਹਾਂ ਸੀ ਜਿਵੇਂ ਕੋਈ ਕੰਮ ਨਹੀਂ ਹੋ ਰਿਹਾ। ਸਰਕਾਰੀ ਦਫ਼ਤਰਾਂ ਦੇ ਕੰਮ ਇਸ ਕਰਕੇ ਰੁਕੇ ਪਏ ਆ ਕਿ ਮੁਲਾਜ਼ਮਾਂ ਦੀ ਹੜਤਾਲ ਹੈ। ਲੋਕ ਉੱਥੇ ਜਿਹੜੇ ਬਾਹਰ ਐਂਟਰੀ ਗੇਟ ਦੇ ਉੱਤੇ ਐਂਟਰੀ ਪਾਸ ਬਣਾਉਣ ਵਾਲੇ ਸੀ, ਉਹਨਾਂ ਦੀਆਂ ਲਾਈਨਾਂ ਲੱਗੀਆਂ ਤੇ ਨਾਲ ਬੁੜ ਬੁੜ ਕਰਦੇ ਸੀ ਕਿ ਆ ਜਾਂਦੇ ਅਸੀਂ ਇੱਥੇ, ਇੱਥੇ ਆ ਕੇ ਸਾਡੀ ਕੋਈ ਸੁਣਦਾ ਨੀ, ਇੱਥੇ ਆ ਕੇ ਮੁਲਾਜ਼ਮ ਹੜਤਾਲ ਤੇ ਨੇ, ਸਰਕਾਰ ਕੁਛ ਕਰਦੀ ਨੀ। ਪਰ ਹੁਣ ਅੱਜ ਜਿਹੜਾ ਸਮਝੌਤਾ ਹੋ ਗਿਆ, ਇਸ ਤੋਂ ਬਾਅਦ ਘੱਟੋ ਘੱਟ ਲੋਕਾਂ ਦੇ ਕੰਮ ਹੋਣ ਲੱਗ ਪੈਣਗੇ। ਸਰਕਾਰੀ ਕੰਮ ਤੇ ਆਪਣੀ ਰਫ਼ਤਾਰ ਨਾਲ ਚੱਲਦਾ ਚੱਲੀ ਜਾਂਦਾ ਮਾੜਾ ਮੋਟਾ, ਪਰ ਅੱਜ ਆਮ ਲੋਕਾਂ ਦੀ ਖਜਲਪਾਰੀ ਘੱਟ ਸਕਦੀ
1: ਜੀ। ਪੰਨ ਸਾਹਿਬ, ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਦੇ ਨਾਲ ਜਿਹੜੀ ਬੇਅਦਬੀ ਹੋਈ ਹੈ, ਇਹ ਮਾਮਲਾ ਜਿਹੜਾ ਹੈ ਇਹਦਾ ਵਿਵਾਦ ਬਹੁਤ ਵਧਿਆ ਹੋਇਆ ਪੰਜਾਬ ਦੇ ਵਿੱਚ। ਕੱਲ੍ਹ ਲੁਧਿਆਣਾ ਬੰਦ ਰਿਹਾ ਤੇ ਕਹਿੰਦੇ ਨੇ ਕਿ ਅੱਜ ਵੀ ਕੁਝ ਸ਼ਹਿਰਾਂ ਦੇ ਵਿੱਚ ਬੰਦ ਰਹਿਣ ਦੀ ਸੰਭਾਵਨਾ, ਇਹ ਸਭ ਕੁਝ ਕੀ ਹੋ ਰਿਹਾ ਜੀ?
0: ਕਿਸੇ ਨੇ ਬਹੁਤ ਬਦਤਮੀਜ਼ੀ ਕੀਤੀ ਆ ਪਰਸੋਂ ਅਚਾਨਕ ਲਿਆ ਕੇ, ਤੇ ਹੁਣ ਸਾਨੂੰ ਦੱਸਦਿਆਂ ਵੀ ਸ਼ਰਮ ਆਉਂਦੀ ਆ। ਜੁੱਤੀਆਂ ਦਾ ਹਾਰ ਬਣਾ ਕੇ ਤੇ ਲੁਧਿਆਣੇ ਚ ਇੱਕ ਤਾਂ ਡਾਕਟਰ ਬੀ ਆਰ ਅੰਬੇਡਕਰ ਦੀ ਮੂਰਤੀ, ਉੱਥੇ ਜੋ ਕੁਝ ਕੀਤਾ ਗਿਆ ਚਲ ਛੱਡੋ, ਉਹਦੇ ਉੱਤੇ ਫਿਰ ਜਿਹੜਾ ਦਲਿਤ ਭਾਈਚਾਰਾ ਭੜਕਿਆ, ਮੈਂ ਸਮਝਦਾ ਕੱਲਾ ਦਲਿਤ ਭਾਈਚਾਰਾ ਨੇ ਸਮੁੱਚੇ ਭਾਰਤੀ ਲੋਕਾਂ ਨੂੰ ਭੜਕਣਾ ਚਾਹੀਦਾ। ਡਾਕਟਰ ਅੰਬੇਡਕਰ ਠੀਕ ਹੈ ਕਿ ਦਲਿਤ ਪਰਿਵਾਰ ਚ ਪੈਦਾ ਹੋਏ ਸੀ ਸ਼ਡਿਊਲਡ ਕਾਸਟ ਵਿੱਚ, ਪਰ ਉਹ ਕੱਲੇ ਦਲਿਤਾਂ ਦੇ ਨੇਤੇ ਨੀ, ਸਮੁੱਚੇ ਭਾਰਤ ਦੇ ਨੇਤਾ ਸੀ। ਉਹਨਾਂ ਨਾਲ ਦਾ ਦੂਸਰਾ ਕਾਨੂੰਨਦਾਨ ਹੁਣ ਤੱਕ ਕੋਈ ਨੀ ਹੋਇਆ, ਸੰਵਿਧਾਨ ਦਾ ਮਾਹਰ ਹੁਣ ਤੱਕ ਕੋਈ ਨੀ ਹੋਇਆ। ਜੋ ਕੁਝ ਉਹ ਭਾਰਤ ਵਾਸਤੇ ਕਰਕੇ ਦੇ ਗਏ ਉਹਦਾ ਮੁਕਾਬਲਾ ਕੋਈ ਨਹੀਂ। ਅਸੀਂ ਕਦੇ ਕਿਸੇ ਚੀਜ਼ ਨੂੰ 16 ਕਲਾ ਸੰਪੂਰਨ ਨਹੀਂ ਕਹਿੰਦੇ, ਪਰ ਇਹ ਡਾਕਟਰ ਬੀ ਆਰ ਅੰਬੇਡਕਰ ਸੀ ਜਿਹਨੇ ਸੰਵਿਧਾਨ ਲਿਖਿਆ ਤੇ ਉਹਦਾ ਜਿਹੜਾ ਮੁੱਖ ਬੰਦ ਸ਼ੁਰੂ ਚ ਲਿਖਿਆ, ਉਸ ਮੁੱਖ ਬੰਦ ਦੇ ਵਿੱਚ ਹੀ ਹਮ ਭਾਰਤ ਕੇ ਲੋਕ ਲਿਖ ਕੇ ਤੇ ਜੋ ਕੁਝ ਸਾਨੂੰ ਉਹ ਦੇ ਗਏ ਉਹ ਅੱਜ ਵੀ 16 ਕਲਾ ਸੰਪੂਰਨ ਮੰਨਿਆ ਜਾਂਦਾ। ਉਹਦੇ ਚ ਕਿਸੇ ਤਬਦੀਲੀ ਦੀ ਲੋੜ ਦੱਬੀ ਘੁੱਟੀ ਜ਼ਬਾਨ ਵਿੱਚ ਤਾਂ ਕਈ ਲੋਕ ਕਰਦੇ ਆ, ਪਰ ਖੁੱਲ ਕੇ ਕੋਈ ਨੀ ਕਰਦਾ, ਕਿਉਂਕਿ ਮੋਟੇ ਤੌਰ ਤੇ ਉਹ ਭਾਰਤੀ ਲੋਕਾਂ ਦੇ ਪੱਖ ਵਿੱਚ ਆ। ਡਾਕਟਰ ਬੀ ਆਰ ਅੰਬੇਡਕਰ ਨੇ ਇਹ ਆਖਿਆ ਸੀ ਹਮ ਭਾਰਤ ਕੇ ਲੋਕ, ਇਹ ਨੀ ਸੀ ਆਖਿਆ ਹਮ ਭਾਰਤ ਕੇ ਵੱਡੇ ਤੇ ਛੋਟੇ ਲੋਕ, ਯਾਨੀ ਉਹਨਾਂ ਨੇ ਵੱਡੇ ਛੋਟੇ ਸਾਰਿਆਂ ਨੂੰ ਬਰਾਬਰ ਰੱਖਿਆ ਸੀ। ਡਾਕਟਰ ਭੀਮ ਰਾਓ ਅੰਬੇਡਕਰ

0: ਅੰਬੇਡਕਰ ਦੀ ਜਿਹੜੀ ਬੇਹਰੂਤੀ ਕੀਤੀ ਆ, ਕੀਤੀ ਤੇ ਕਿਸੇ ਐਕਟਰ ਦਾ ਬੇਵਕੂਫ ਨਹੀਂ ਹੋਊ, ਪਰ ਕਸੂਰ ਉਹਦਾ ਨੀ, ਕਸੂਰ ਉਹਦੇ ਨਾਲ ਜ਼ਿਆਦਾ ਉਹਨਾਂ ਲੋਕਾਂ ਦਾ ਜਿਹਨਾਂ ਪਿੱਛੇ ਬੈਠ ਕੇ ਸ਼ਰਾਰਤ ਕਰਕੇ ਉੱਤੇ ਕਰਵਾਈ ਹੈ। ਪੰਜਾਬ ਦੇ ਲੋਕਾਂ ਨੂੰ ਸਾਵਧਾਨ ਰਹਿਣਾ ਪਊ, ਨਹੀਂ ਤੇ ਅਗਲੀਆਂ ਇਹੋ ਜਿਹੀਆਂ ਘਟਨਾਵਾਂ ਹੋਰ ਵੀ ਹੋ ਸਕਦੀਆਂ ਨੇ
1: ਜੀ। ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਕਈ ਦਿਨਾਂ ਤੇ ਸੋਸ਼ਲ ਮੀਡੀਆ ਤੇ ਚਰਚਾ ਦੇ ਵਿਚ ਕਿਸੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਉਹਨਾਂ ਦਾ ਨਾਂ ਲੱਗਦਾ ਤੇ ਕੁਝ ਗੱਦੀਆਂ ਲੱਥੇ ਕੁਰਸੀਆਂ ਲੱਥੇ ਲੀਡਰਸ ਜਿਹੜੇ ਨੇ ਉਹਨਾਂ ਨੇ ਚੰਗੀ ਝੁੱਟੀ ਲਾਈ ਹੈ ਜੀ ਉਦਣ ਦੀ, ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਦੀ, ਉਹਨਾਂ ਦੇ ਖਿਲਾਫ ਵੀਡੀਓਜ਼ ਬਣਾਉਣ ਦੀ। ਹੁਣ ਚੰਡੀਗੜ੍ਹ ਕੋਰਟ ਨੇ ਰੋਕ ਲਗਾ ਦਿੱਤੀ ਹੈ ਕਿ ਡਾਕਟਰ ਗੁਰਪ੍ਰੀਤ ਦੇ ਖਿਲਾਫ ਕੋਈ ਪ੍ਰਚਾਰ ਨਹੀਂ ਹੋਊਗਾ, ਕੋਈ ਪੋਸਟਾਂ ਨਹੀਂ ਪੈਣਗੀਆਂ, ਇਹ ਕੀ ਮਾਮਲਾ ਹੈ ਜੀ?
0: ਮਾਮਲਾ ਇਹ ਹੈ ਕਿ ਇੱਕ ਰੇਪ ਕੇਸ ਹੋਇਆ ਸੀ ਅੰਮ੍ਰਿਤਸਰ ਚ, ਇੱਕ ਬੰਦਾ ਉਹ ਹੈ ਵੀ ਏਦਾਂ ਦਾ ਹੀ ਆ, ਉਹਦੇ ਉੱਤੇ ਕੁਛ ਵੀ ਆਖਿਆ ਜਾ ਸਕਦਾ, ਉਹਦੇ ਉੱਤੇ ਦੋਸ਼ ਲੱਗਾ ਰੇਪ ਦਾ। ਫਿਰ ਅਚਾਨਕ ਰੌਲਾ ਪੈ ਗਿਆ ਕਿ ਉਹ ਬੰਦਾ ਕਹਿੰਦਾ ਕਿ ਉਹਦੀ ਗੱਲ ਹੋ ਗਈ ਆ, ਮੁੱਖ ਮੰਤਰੀ ਦੀ ਪਤਨੀ ਨੇ 5 ਕਰੋੜ ਰੁਪਏ ਲੈ ਕੇ ਤੇ ਉਹਨੂੰ ਛਡਾਉਣਾ ਮੰਨ ਲਿਆ। ਮੁੱਖ ਮੰਤਰੀ ਦੀ ਪਤਨੀ ਕਹਿੰਦੀ ਮੇਰਾ ਕਦੇ ਉਸ ਬੰਦੇ ਨਾਲ ਕੋਈ ਵਾਸਤਾ ਹੀ ਨੀ ਰਿਹਾ, ਮੇਰੇ ਤੇ ਗੱਲ ਹੀ ਕੋਈ ਨੀ ਹੋਈ। ਇਹ ਗੱਲ ਜੋ ਚਰਚਾ ਚ ਆਈ ਤੇ ਫਿਰ ਅਰਜੀ ਚਲੀ ਗਈ ਹਾਈ ਕੋਰਟ ਚ ਕਿ ਬਲਾਤਕਾਰ ਦੇ ਕੇਸ ਨੂੰ ਦਬਾਉਣ ਵਾਸਤੇ ਮੁੱਖ ਮੰਤਰੀ ਦੀ ਪਤਨੀ 5 ਕਰੋੜ ਰੁਪਏ ਲੈ ਸਕਦੀ ਆ, ਇਸ ਗੱਲ ਦੀ ਚਰਚਾ ਇਹਦੇ ਉੱਤੇ ਰੋਕ ਲਾਈ ਜਾਵੇ। ਹਾਈ ਕੋਰਟ ਨੇ ਸਾਰੀ ਸੁਣਵਾਈ ਕਰਕੇ ਆਖਿਆ ਕਿ ਨਾ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਉਹਨੇ ਪੈਸੇ ਲੈ, ਨਾ ਕਿਸੇ ਹੋਰ ਦੇ ਕੋਲ ਕੋਈ ਸਬੂਤ ਹੈ। ਐਵੇਂ ਚਰਚਾ ਜੇ ਇੱਕ ਅਫਵਾਹ ਉੱਡ ਜਾਵੇ ਤੇ ਅਸੀਂ ਅਫਵਾਹ ਤੇ ਕੀ ਰੋਕ ਲਾਈਏ ਤੇ ਕਿਤੇ ਲਾਈਏ? ਪਹਿਲੇ ਇਹ ਦੱਸੋ ਕਿ ਤੁਹਾਡੇ ਕੋਲ ਕੋਈ ਸਬੂਤ ਹੈਗਾ। ਕਿਸੇ ਕੋਈ ਸਬੂਤ ਨਹੀਂ ਸੀ, ਰੌਲਾ ਪਾਈ ਜਾਂਦੇ ਸੀ। ਵਿਕਰਮ ਸਿੰਘ ਮਜੀਠੀਆ ਆਪਣੀ ਤਾਂ ਰੌਲਾ ਪਾਈ ਜਾਂਦਾ ਸੀ, ਮੁੱਦਾ ਬਹੁਤਾ ਚੁੱਕਿਆ ਸੀ ਸੁਖਪਾਲ ਸਿੰਘ ਖਹਿਰੇ ਨੇ ਤੇ ਇਹਦਾ ਰਿਸ਼ਤੇਦਾਰ ਹਾਈਕੋਰਟ ਦਾ ਇੱਕ ਰਿਟਾਇਰਡ ਜੱਜ, ਉਹਨੇ ਜਦੋਂ ਡਾਕਟਰ ਗੁਰਪ੍ਰੀਤ ਕੌਰ ਨੇ ਨੋਟਿਸ ਭੇਜ ਦਿੱਤਾ, ਲੀਗਲ ਨੋਟਿਸ, ਤੇ ਜਿਹੜਾ ਸੁਖਪਾਲ ਸਿੰਘ ਖਹਿਰੇ ਦਾ ਰਿਸ਼ਤੇਦਾਰ ਸੀ ਉਹਨੇ ਅਗਲੇ ਦਿਨ ਆਖਿਆ, ਕਹਿੰਦਾ ਜੀ ਨੋਟਿਸ ਦਾ ਜਵਾਬ ਤੇ ਮੈਂ ਅਦਾਲਤ ਵਿੱਚ ਦਊਂਗਾ, ਪਰ ਮੈਂ ਦੱਸਦਾ ਕਿ ਮੈਂ ਤੇ ਉਹਦੇ ਖਿਲਾਫ਼ ਕੋਈ ਟਿੱਪਣੀ ਕੀਤੀ ਨੀ, ਮੈਂ ਤੇ ਸਿਰਫ ਇਹ ਆਖਿਆ ਸੀ ਕਿ ਸੋਸ਼ਲ ਮੀਡੀਆ ਤੇ ਆਹ ਟਿੱਪਣੀਆਂ ਹੁੰਦੀਆਂ ਨੇ, ਇਹਨਾਂ ਦੀ ਪੜਤਾਲ ਕਰਾਈ ਜਾਣੀ ਚਾਹੀਦੀ ਹੈ। ਯਾਨੀ ਜੱਜ ਹੋਣ ਕਰਕੇ ਕਾਨੂੰਨੀ ਪੱਖ ਤੋਂ ਬਚਣ ਦਾ ਯਤਨ ਕੀਤਾ, ਪਰ ਜਿਹੜੀ ਗੱਲ ਕਹਿਣੀ ਸੀ, ਜਿਹੜੀ ਗੱਲ ਪ੍ਰਚਾਰ ਦਾ ਵਿਸ਼ਾ ਬਣਾਉਣੀ ਸੀ, ਉਹ ਬਣਾ ਵੀ ਨਹੀਂ। ਹੁਣ ਇਹ ਮਸਲਾ ਚਲਾ ਗਿਆ ਚੰਡੀਗੜ੍ਹ ਦੀ ਇੱਕ ਅਦਾਲਤ ਵਿੱਚ। ਕੱਲ ਚੰਡੀਗੜ੍ਹ ਦੀ ਅਦਾਲਤ ਨੇ ਆਰਡਰ ਕਰ ਦਿੱਤਾ ਕਿ ਇਸ ਮਸਲੇ ਦੇ ਉੱਤੇ ਵਿਚਾਰ ਕਰਦੀ ਪਈ ਅਦਾਲਤ ਕਿ ਮੁੱਖ ਮੰਤਰੀ ਦੀ ਪਤਨੀ ਖਿਲਾਫ ਇਹ ਦੋਸ਼ ਲੱਗੇ ਸੱਚੇ ਆ ਕਿ ਝੂਠੇ ਆ, ਜੋ ਫੈਸਲਾ ਕਰਨਾ ਅਦਾਲਤ ਕਰੂਗੀ। ਪਰ ਇੱਥੇ ਜਿਹੜੇ ਲੋਕ ਟਿੱਪਣੀਆਂ ਕਰਦੇ ਆ ਉਹ ਸੋਸ਼ਲ ਮੀਡੀਆ ਤੇ ਟਿੱਪਣੀਆਂ ਕਰਨੀਆਂ ਬੰਦ ਕਰਨ ਤੇ ਜਿਹੜੀਆਂ ਕੀਤੀਆਂ ਉਹ ਡਿਲੀਟ ਕਰ ਦੇਣ। ਨਾਲ ਅਦਾਲਤ ਨੇ ਆਖਿਆ ਕਿ ਅਸੀਂ ਵੇਖਦੇ ਹਾਂ ਕਿ ਜੇ ਇਹ ਟਿੱਪਣੀਆਂ ਬੰਦ ਨਾ ਕੀਤੀਆਂ ਤੇ ਕੱਲ ਨੂੰ ਹੋ ਸਕਦਾ ਮੁਕਦਮੇ ਚ ਡਾਕਟਰ ਗੁਰਪ੍ਰੀਤ ਕੌਰ ਸੱਚੀ ਸਾਬਤ ਹੋਵੇ। ਜੇ ਸੱਚੀ ਸਾਬਤ ਹੋਈ ਤੇ ਉਦੋਂ ਤੱਕ ਇਹਨਾਂ ਟਿੱਪਣੀਆਂ ਨਾਲ ਉਹਦੇ ਅਕਸ ਦਾ ਬਹੁਤ ਨੁਕਸਾਨ ਹੋ ਚੁੱਕਾ ਹੋਊ, ਇਸ ਕਰਕੇ ਉਹਨੂੰ ਰਿਲੀਫ ਚਾਹੀਦੀ ਆ। ਜਿਹੜੇ ਦੂਜੇ ਪਾਸੇ ਵਾਲੇ ਆ, ਜੇ ਉਹਨਾਂ ਨੇ ਟਿੱਪਣੀਆਂ ਹੀ ਕਰਨੀਆਂ ਤੇ ਉਹ ਅਦਾਲਤ ਦੇ ਫੈਸਲੇ ਤੋਂ ਬਾਅਦ ਵੀ ਕਰ ਸਕਦੇ ਆ। ਇਸ ਵੇਲੇ ਤੋਂ ਜੇ ਉਹਨਾਂ ਨੂੰ ਰੋਕ ਦਿੱਤਾ ਜਾਵੇ ਕਿ ਟਿੱਪਣੀਆਂ ਨਾ ਕਰੋ, ਉਹਨਾਂ ਦਾ ਨੁਕਸਾਨ ਕੋਈ ਨੀ ਹੁੰਦਾ। ਪਰ ਇੱਧਰ ਇਹ ਆ ਕਿ ਜੇ ਨਾ ਰੋਕਿਆ ਤੇ ਗੁਰਪ੍ਰੀਤ ਕੌਰ ਦੇ ਅਕਸ ਦਾ ਨੁਕਸਾਨ ਹੋ ਰਿਹਾ, ਇਸ ਕਰਕੇ ਦੋਵਾਂ ਚੀਜ਼ਾਂ ਜੋ ਵਿਚਕਾਰਲੀ ਗੱਲ ਜਿਹੜੀ ਆ ਉਹ ਇਹੋ ਹੀ ਆ ਕਿ ਹਾਲ ਦੀ ਘੜੀ ਰੋਕ ਲਾ ਦਿੱਤੀ ਜਾਵੇ। ਅਦਾਲਤ ਨੇ ਰੋਕ ਲਾ ਦਿੱਤੀ, ਅੱਗੇ ਸੁਣਵਾਈ ਫਿਰ ਹੋਊ
1: ਜੀ। ਰਾਹੁਲ ਗਾਂਧੀ ਨੇ ਆਰਮੀ ਦੇ ਖਿਲਾਫ ਇੱਕ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਕੇਸ ਵੀ ਹੋਇਆ ਤੇ ਉਸ ਕੇਸ ਦੀ ਸੁਪਰੀਮ ਕੋਰਟ ਨੇ ਅਰਲੀ ਹੇਅਰਿੰਗ ਕਰਨ ਤੋਂ ਨਾ ਕਰ ਦਿੱਤੀ ਹੈ, ਇਹ ਕੀ ਮਾਮਲਾ ਹੈ ਜੀ?
0: ਰਾਹੁਲ ਗਾਂਧੀ ਨੇ ਇੱਕ ਵਾਰੀ ਆਖਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਬੋਲਦੇ ਇਹੋ ਗੱਲ ਆਖੀ ਜਾਂਦੇ ਆ, ਮੇਰੀ ਅਗਵਾਈ ਚ ਦੇਸ਼ ਨੇ ਆਹ ਕਰ ਦਿੱਤਾ, ਮੇਰੀ ਅਗਵਾਈ ਚ ਦੇਸ਼ ਨੇ ਆਹ ਕਰਤਾ, ਇਹੋ ਕਰੀ ਜਾਂਦੇ ਆ ਕਿ ਮੈਂ ਬੜਾ ਬਹਾਦਰੀ ਨਾਲ ਦੇਸ਼ ਦੀ ਅਗਵਾਈ ਕਰਦਾ, ਪਰ ਇਹ ਤਾਂ ਦੱਸਣ ਕਿ ਗਲਵਾਨ ਘਾਟੀ ਵਿੱਚ ਚੀਨ ਵਾਲਿਆਂ ਨੇ ਭਾਰਤ ਦੇ ਫੌਜੀ ਜਵਾਨ ਮਾਰ ਦਿੱਤੇ ਤੇ ਤੁਸੀਂ ਕੀ ਕਰ ਲਿਆ ਸੀ ਉਹਨਾਂ ਦਾ? ਦੂਸਰੀ ਗੱਲ ਇਹ ਕਿ ਇੱਥੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਭਾਰਤੀ ਫੌਜ ਦੇ ਜਵਾਨਾਂ ਨੂੰ ਚੀਨ ਵਾਲਿਆਂ ਨੇ ਕੁੱਟ ਸੁੱਟਿਆ। ਤੁਹਾਡੇ ਭਾਰਤੀ ਫੌਜ ਦੇ ਜਵਾਨ ਚੀਨ ਵਾਲਿਆਂ ਤੋਂ ਕੁੱਟ ਖਾ ਰਹੇ, ਚੀਨ ਵਾਲੇ ਤੋਂ ਆਣ ਕੇ ਕੁੱਟ ਰਹੇ ਨੇ, ਤੇ ਤੁਸੀਂ ਕੀ ਕਰਦੇ ਹੋ? ਉਹਨਾਂ ਜਿਹੜੀਆਂ ਗੱਲਾਂ ਆਖੀਆਂ ਉਹ ਸਾਰੀਆਂ ਉਹ ਸੀ ਜਿਹੜੀਆਂ ਮੀਡੀਆ ਚ ਪਹਿਲਾਂ ਆ ਚੁੱਕੀਆਂ ਸੀ। ਇਹਦੇ ਬਾਵਜੂਦ ਇੱਕ ਬੰਦਾ ਜਿਹੜਾ ਭਾਜਪਾ ਦੇ ਨੇੜ ਵਾਲਾ ਉਹਨੇ ਜਾ ਕੇ ਅਦਾਲਤ ਵਿੱਚ ਕੇਸ ਕਰ ਦਿੱਤਾ।

0: ਕਿ ਰਾਹੁਲ ਗਾਂਧੀ ਨੇ ਇੱਦਾਂ ਦੀਆਂ ਗੱਲਾਂ ਦਾ ਪ੍ਰਚਾਰ ਕਰਕੇ ਆਰਮੀ ਦੇ ਭਾਰਤੀ ਫੌਜ ਦੇ ਮਾਣ ਸਤਿਕਾਰ ਨੂੰ ਉਹਨਾਂ ਦੇ ਅਕਸ ਨੂੰ ਸੱਟ ਮਾਰੀ ਆ, ਮਾਣਾ ਨੀ ਕੀਤੀ, ਇਹਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਹੁਣ ਮਸਲਾ ਚਲਾ ਗਿਆ ਅਦਾਲਤ ਵਿਚ, ਅਦਾਲਤ ਵਿਚ ਜਾਣ ਤੋਂ ਬਾਅਦ ਜਿਹੜਾ ਐਪਲੀਕੈਂਟ ਹੈ ਉਹ ਚਾਹੁੰਦਾ ਇਹਦੀ ਸੁਣਵਾਈ ਵੀ ਛੇਤੀ ਕੀਤੀ ਜਾਵੇ, ਅਦਾਲਤ ਆਪਣੀ ਰੁਟੀਨ ਦੇ ਹਿਸਾਬ ਨਾਲ ਸੁਣਵਾਈ ਕਰਨਾ ਚਾਹੁੰਦੀ ਹੈ। ਉਹਨੇ ਬੰਦੇ ਨੇ ਜਾ ਕੇ ਅਰਜੀ ਦੇ ਦਿੱਤੀ ਸੁਪਰੀਮ ਕੋਰਟ ਵਿਚ ਕਿ ਬਾਕੀ ਕੇਸ ਸਾਰੇ ਬਾਅਦ ਵੀ ਸੁਣਵਾਈ ਹੁੰਦੀ ਰਹੋ, ਇਸ ਕੇਸ ਵਿਚ ਸੁਣਵਾਈ ਬਾਕੀਆਂ ਤੋਂ ਪਹਿਲਾਂ ਹੋਣੀ ਚਾਹੀਦੀ ਆ। ਇਸ ਕਰਕੇ ਪਹਿਲਾਂ ਹੋਣੀ ਚਾਹੀਦੀ ਹੈ ਕਿ ਰਾਹੁਲ ਗਾਂਧੀ ਕੋਈ ਸਧਾਰਨ ਬੰਦਾ ਨਹੀਂ ਗਾ, ਜਿਹੜਾ ਰਾਹੁਲ ਗਾਂਧੀ ਹੈ ਇੱਕ VIP ਹੈ, ਤੇ VIP ਹੋਣ ਕਰਕੇ ਇਹਦੇ ਖਿਲਾਫ ਸੁਣਵਾਈ ਬਾਕੀਆਂ ਤੋਂ ਪਹਿਲਾਂ ਹੋਣੀ ਚਾਹੀਦੀ ਆ, ਤਾਂ ਕਿ ਜਿਹੜਾ ਆਰਮੀ ਦੇ ਅਕਸ ਨੂੰ ਸੱਟ ਵੱਜ ਰਹੀ ਆ ਉਹ ਬਚਾਈ ਜਾ ਸਕੇ, ਰੋਕੀ ਜਾ ਸਕੇ। ਜਦੋਂ ਹਾ ਗੱਲ ਸਾਰੀ ਆਕੀ ਤੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਆਖਿਆ ਇਹ ਅਦਾਲਤ ਹੈ, ਕਾਨੂੰਨ ਦੀ ਅਦਾਲਤ, ਇਹਦੇ ਵਿੱਚ ਕੋਈ VIP ਨਹੀਂ ਹੁੰਦਾ, ਸਾਰੇ ਦੇ ਸਾਰੇ ਭਾਰਤੀ ਲੋਕ ਬਰਾਬਰ ਦੇ ਨਾਗਰਿਕ ਨੇ, ਤੇ ਅਸੀਂ ਜਦੋਂ ਫੈਸਲਾ ਕਰਨਾ ਹੈ ਕਿਸੇ ਕੇਸ ਦਾ ਉਹਦੇ ਗੁਣ ਤੇ ਦੋਸ਼ ਉਹ ਪਰਖ ਕੇ ਕਾਨੂੰਨੀ ਪੱਖ ਤੋਂ ਕਰਨਾ, ਅਸੀਂ ਇਸ ਕਰਕੇ ਫੈਸਲਾ ਨਹੀਂ ਕਰਨਾ ਕਿ ਫਲਾਨਾ VIP ਹੈ ਉਹਦਾ ਫੈਸਲਾ ਪਹਿਲਾਂ ਕਰ ਦਿਓ, ਫਲਾਨਾ VIP ਨਹੀਂ ਤੇ ਉਹਦਾ ਫੈਸਲਾ ਬਾਅਦ ਚ ਕਰਾਂਗੇ, ਇਹ ਗੱਲ ਤੁਹਾਡੀ ਹੋਊਗੀ ਸਾਡੀ ਨਹੀਂ। ਇਸ ਕਰਕੇ ਸੁਣਵਾਈ ਵੀ ਅਜੇ ਹਾਲ ਦੀ ਘੜੀ ਹੋ ਸਕਦੀ, ਤੁਹਾਨੂੰ ਰੁਕਣਾ ਪਏਗਾ। ਪਰ ਇਹਦੇ ਨਾਲ ਇੱਕ ਬਹਿਸ ਮੀਡੀਆ ਚੱਲ ਪਈ ਆ, ਜਿਹੜਾ ਇੱਕ ਮੈਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੇ ਆਰਮੀ ਦੀ ਬਦਨਾਮੀ ਕੀਤੀ। ਬਦਨਾਮੀ ਕੀ ਕੀਤੀ ਕਿ ਗਲਵਾਨ ਘਾਟੀ ਦੇ ਫੌਜੀ ਜਵਾਨ ਮਾਰੇ ਗਏ, ਕੀ ਮਾਰੇ ਨੀ ਗਏ, ਜਿਹੜੇ ਮਾਰੇ ਗਏ ਉਹਨਾਂ ਨੂੰ ਮਾਰੇ ਜਾਣਾ ਆਖਣਾ ਜਾਂ ਚੀਨ ਵਾਲਿਆਂ ਨੇ ਮਾਰਤੇ ਆਖਣਾ, ਭਾਰਤ ਚੀਨ ਵਾਲਿਆਂ ਦੀਆਂ ਕੁੱਟ ਕੁੱਟ ਕੇ, ਤੇ ਫਿਰ ਉਹ ਗੱਲ ਹੈ ਉਹਦੇ ਚ ਰਾਹੁਲ ਗਾਂਧੀ ਦੇ ਫੌਜ ਦੀ ਮਾਣਾ ਨੀ ਕੀ ਕੀਤੀ, ਜੇ ਇਹ ਆਖਣਾ ਕਿ ਅਰੁਣਾਚਲ ਪ੍ਰਦੇਸ਼ ਦੇ ਨਾਲ ਲੱਗਦੇ ਬਾਰਡਰ ਦੇ ਉੱਤੇ ਚੀਨ ਵਾਲਿਆਂ ਨੇ ਫੌਜੀ ਜਵਾਨਾਂ ਨੂੰ ਘਾਤ ਲਾ ਕੇ ਘੇਰਿਆ ਤੇ ਕੁੱਟਿਆ, ਇਹਦਾ ਜ਼ਿਕਰ ਰਾਹੁਲ ਗਾਂਧੀ ਕਰਦਾ ਤੇ ਮਾਣਾ ਨੀ ਕਿੱਥੋਂ ਆ ਗਈ? ਚਲੀ ਇੱਕ ਕੇਸ ਬਣਾਇਆ ਸੀ ਬਣਾਉਣ ਦੀ ਖਾਤਰ ਬਣਾਇਆ ਸੀ, ਜਿਹੜਾ ਉਹਨਾਂ ਨੂੰ ਹੁਣ ਕਿਸੇ ਪੜਾਅ ਦੇ ਉੱਤੇ ਜਾ ਕੇ ਰੋਕਣਾ ਵੀ ਪੈ ਸਕਦਾ
1: ਜੀ। ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-6174696, 587-6174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-6174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ

0: ਵਾਮਾ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
8: ਸੁਪਰੀਮ ਕੋਰਟ ਨੇ ਨੋਇਡਾ ਦੇ ਮੈਜਿਸਟ੍ਰੇਟ ਅਤੇ ਪੁਲਿਸ ਦੀ ਝਾੜ ਝੰਬ ਕੀਤੀ ਹੈ ਉਹਨਾਂ ਨੂੰ ਕਿਹਾ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਧਰਨਾ ਲੱਗਾ ਸੀ ਧਰਨਾਕਾਰੀ ਵਿਦਿਆਰਥੀਆਂ ਦੇ ਲਈ

0: Neyse sıkıntı değil. Antropomorfik yapacağız bunu hafta. O cila mı yaptı? Kurdu çok da çiğ plastik metinde değilsin. Evet, insanın bile kurdu. Dekho ki usko de khilaf high court da faisla ho raha hai kehndi hai ki assi supreme court jana ke high court da faisla quest te aa jave par oh kudi ne district magistrate ne galat kita si hun eh jila oh noida hai noida asal je delhi de border naal judda jila UP da hun usse jile de vich ik city magistrate aa utthe ik naujawan de khilaf case banata te banaya ki hai ਕਿ ਇਹ ਜੰਤਰ ਮੰਤਰ ਤੇ ਬਜਾਰੇ ਚ ਸ਼ਾਮਲ ਹੋਣ ਵਾਸਤੇ ਲੋਕਾਂ ਨੂੰ ਤਿਆਰ ਕਰਦਾ ਪਿਆ ਸੀ ਇਹਦਾ ਉੱਥੇ ਬਹੁਤ ਬੜਾ ਰੋਲ ਸੀ ਇਹ ਉਸ ਬਜਾਰੇ ਚ ਗਿਆ ਸੀ ਸੁਪਰੀਮ ਕੋਰਟ ਕੱਲ ਇਸ ਗੱਲ ਤੇ ਪੈ ਗਈ ਇਹਨੂੰ ਪਤਾ ਨਹੀਂ ਮੈਜਿਸਟਰੇਟ ਨੂੰ ਕਿ ਸੁਪਰੀਮ ਕੋਰਟ ਸੁਪਰੀਮ ਹੁੰਦੀ ਹੈ ਇਹਦੇ ਤੋਂ ਵੱਡੀ ਪਾਵਰ ਤਾਂ ਇੱਥੇ ਹੈ ਹੀ ਕੋਈ ਨਹੀਂ ਦੇਸ਼ ਚ ਜਦੋਂ ਅਸੀਂ ਇਹ ਫੈਸਲਾ ਦੇ ਤਾ ਕਿ ਜੰਤਰ ਮੰਤਰ ਤੇ ਜਿਹੜਾ ਨੌਜਵਾਨਾਂ ਦੇ ਖਿਲਾਫ਼ ਕੋਈ ਕੇਸ ਬਣੇਗਾ ਹੀ ਨਹੀਂ ਜਦੋਂ ਇਹ ਫੈਸਲਾ ਦਿੱਤਾ ਸੀ ਕਿ ਪਹਿਲੇ ਬਣੇ ਕੇਸ ਵੀ ਸਾਰੇ ਰੱਦ ਕੀਤੇ ਜਾਂਦੇ ਆ ਤੇ ਉਹਦੇ ਤੋਂ ਬਾਅਦ ਇਸ ਸਿਟੀ ਮੈਜਿਸਟਰੇਟ ਤੇ ਚੋਕੇ ਉਸ ਨੌਜਵਾਨ ਦੇ ਖਿਲਾਫ ਪਰਚਾ ਦਰਜ ਕਰ ਕਿਵੇਂ ਦਿੱਤਾ ਕੀ ਇਹ ਆਪਣੇ ਆਪ ਨੂੰ ਸੁਪਰੀਮ ਕੋਰਟ ਤੋਂ ਉੱਪਰ ਸਮਝਦਾ ਇਹਨੂੰ ਨਹੀਂ ਪਤਾ ਕਿ ਸੁਪਰੀਮ ਕੋਰਟ ਦੇ ਕਿਸੇ ਫੈਸਲੇ ਦੇ ਖਿਲਾਫ਼ ਫੈਸਲਾ ਦਿੱਤਾ ਜਾ ਸਕਦਾ ਸੁਪਰੀਮ ਕੋਰਟ ਦੇ ਕਿਸੇ ਫੈਸਲੇ ਤੇ ਸਟੇ ਨਹੀਂ ਦਿੱਤਾ ਜਾ ਸਕਦਾ ਸੁਪਰੀਮ ਕੋਰਟ ਤੋਂ ਉਲਟ ਕਦੇ ਕੋਈ ਅਦਾਲਤ ਕਦੇ ਕੋਈ ਮੈਜਿਸਟਰੇਟ ਕੋਈ ਆਰਡਰ ਕਰ ਹੀ ਨਹੀਂ ਸਕਦਾ ਇਸ ਜਿਹੜਾ ਹੈਗਾ ਮੈਜਿਸਟਰੇਟ ਇਹਨੇ ਕਿੱਦਾਂ ਕਰਤਾ ਹੁਣ ਉਹਦੇ ਸਵਾਲ ਤੇ ਨਾਲ ਹੀ ਉਹਨਾਂ ਨੇ ਨੋਇਡਾ ਜ਼ਿਲ੍ਹਾ ਜਿਹੜਾ ਉਹਦੀ ਪੁਲਿਸ ਨੂੰ ਉਹਦੇ ਜਿਹੜਾ ਇੰਚਾਰਜ ਆ ਸਾਰੇ ਜ਼ਿਲ੍ਹੇ ਦਾ ਪੁਲਿਸ ਕਮਿਸ਼ਨਰ ਵੀ ਆ ਉਹਨੂੰ ਵੀ ਖਿੱਚ ਲਿਆ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਉਸ ਸਿਟੀ ਮੈਜਿਸਟਰੇਟ ਦੇ ਕੋਲ ਜਾ ਕੇ ਕੇਸ ਕੋਈ ਸੀ ਕਿੱਦਾਂ ਕਰਤਾ ਜਦੋਂ ਤੁਹਾਨੂੰ ਪਤਾ ਕਿ ਸੁਪਰੀਮ ਕੋਰਟ ਆਰਡਰ ਦੇ ਚੁੱਕੀ ਹੈ ਯਾਨੀ ਸਿਟੀ ਮੈਜਿਸਟਰੇਟ ਵੱਲੋਂ ਦੇਖੋ ਕਿ ਕੇਸ ਵਿੱਚ ਆਰਡਰ ਕਰਨਾ ਉਹ ਵੀ ਗਲਤ ਸੀ ਪਰ ਉਹਦੇ ਨਾਲ ਵੀ ਵੱਡੀ ਗੱਲ ਇਹ ਕਿ ਉਹਦੇ ਤੋਂ ਪਹਿਲਾਂ ਪੁਲਿਸ ਨੇ ਸਿਟੀ ਮੈਜਿਸਟਰੇਟ ਕੋਲ ਇਹੋ ਜਿਹਾ ਕੇਸ ਜਾ ਕੇ ਬਣਾ ਕੇ ਪੇਸ਼ ਹੀ ਕਿਉਂ ਕੀਤਾ ਕਿਆ ਨੌਜਵਾਨ ਜਿਹੜਾ ਜਾ ਕੇ ਲੋਕਾਂ ਨੂੰ ਭੜਕਾਉਂਦਾ ਜਿਹਨਾਂ ਨੂੰ ਭੜਕਾਉਂਦਾ ਉਹਨਾਂ ਦੇ ਕੇਸ ਦਾ ਸੁਪਰੀਮ ਕੋਰਟ ਰੱਦ ਕਰ ਚੁੱਕੀ ਹੈ ਹੁਣ ਇਹ ਜਿਹੜੀ ਗੱਲ ਉਹਨਾਂ ਨੇ ਕੱਲ ਆਖੀ ਉਹਦੇ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਇਸ ਤਰ੍ਹਾਂ ਦਾ ਜਿਵੇਂ ਜਾਪਦਾ ਕਿ ਉਹ ਖਰਾਬੀ ਕਰਦੇ ਨੇ ਉਪਰੋਂ ਤੇ ਉਸ ਖਰਾਬੀ ਦਾ ਕਰਕੇ ਸੁਪਰੀਮ ਕੋਰਟ ਕਾਫੀ ਗੁੱਸੇ ਚ
1: ਜੀ ਪੰਨੂ ਸਾਹਿਬ ਅਗਲੀ ਖਬਰ ਸਾਡੇ ਲਈ ਹੈ ਜਦੋਂ ਅਸੀਂ ਇੱਥੋਂ ਪੰਜਾਬ ਤੋਂ ਆਉਂਦੇ ਹਾਂ ਤੇ ਇੱਥੇ ਰਜਿਸਟਰੀਆਂ ਜਿਹੜੀਆਂ ਨੇ ਉਹ ਸਾਡਾ ਇੰਡੀਆ ਵਾਲਾ ਪੰਜਾਬ ਵਾਲਾ ਜਿਹੜਾ ਲਾਇਸੈਂਸ ਹੈ ਉਹ ਕੱਟ ਕੇ ਸੁੱਟ ਦਿੰਦੀਆਂ ਨੇ ਤੇ ਸਾਨੂੰ ਇੱਥੇ ਵਾਲਾ ਲਾਇਸੈਂਸ ਮਿਲਦਾ ਫਿਰ ਜਦੋਂ ਅਸੀਂ ਪੰਜਾਬ ਜਾਂਦੇ ਹਾਂ ਉੱਥੇ ਵਾਲਾ ਲਾਇਸੈਂਸ ਸਾਡੇ ਕੋਲ ਹੁੰਦਾ ਨਹੀਂ ਹੈ ਤੇ ਅਸੀਂ ਸੋਚਦੇ ਕਿ ਕੈਨੇਡਾ ਵਾਲੇ ਲਾਇਸੈਂਸ ਨਾਲ ਮਾੜੀ ਮੋਟੀ ਗੱਡੀ ਚਲਾ ਲਈਏ ਪਰ ਖਬਰ ਆਈ ਹੈ ਕਿ ਉਹਨਾਂ ਦੇ ਖਿਲਾਫ਼ ਕਾਰਵਾਈ ਹੋ ਸਕਦੀ ਹੈ ਬਾਹਰ ਵਾਲਾ ਜਿਹੜਾ ਲਾਇਸੈਂਸ ਆ ਉਹ ਭਾਰਤ 'ਚ ਵੈਲਿਡ ਨਹੀਂ ਹੈ ਕੀ ਹੈ ਜੀ ਤਫਸੀਲ
0: ਗੱਲ ਠੀਕ ਹੈ ਜਿੱਥੇ ਇੱਕ ਆਦਮੀ ਤੋਂ ਪਿਛਲੇ ਸਾਲ ਇੱਕ ਐਕਸੀਡੈਂਟ ਹੋ ਗਿਆ ਉਸ ਐਕਸੀਡੈਂਟ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਇੰਸ਼ੋਰੈਂਸ ਕੰਪਨੀ ਕੋਲ ਕੇਸ ਗਿਆ ਇੰਸ਼ੋਰੈਂਸ ਕੰਪਨੀ ਨੇ ਆਖਿਆ ਜੀ ਇਹਦੇ 'ਚ ਕਈ ਗੱਲਾਂ ਗਲਤ ਹੋਈਆਂ ਨੇ ਪਹਿਲੀ ਗੱਲ ਇਹ ਕਿ ਜਿਹੜੇ ਬੰਦੇ ਦੀ ਗੱਡੀ ਆ ਗੱਡੀ ਦਾ ਮਾਲਕ ਆਪ ਗੱਡੀ ਨਹੀਂ ਸੀ ਚਲਾ ਰਿਹਾ ਕਾਰ ਦੂਸਰੀ ਇਹ ਕਿ ਜਿਹੜੇ ਬੰਦੇ ਨੂੰ ਇਹ ਕਾਰ ਦਿੱਤੀ ਗਈ ਉਹ ਵਿਦੇਸ਼ੀ ਨਾਗਰਿਕ ਹੈ ਉਹਦੇ ਕੋਲ ਭਾਰਤ ਦਾ ਲਾਇਸੈਂਸ ਹੀ ਨਹੀਂ ਉਹਨੂੰ ਇਹ ਗੱਡੀ ਕਿੱਦਾਂ ਦਿੱਤੀ ਗਈ ਤੇ ਫਿਰ ਇਹਦੇ ਵਿੱਚ ਇੰਸ਼ੋਰੈਂਸ ਕੰਪਨੀ ਜਿਹੜੀ ਉਹ ਮੁਆਵਜ਼ਾ ਕਿਉਂ ਦੇਵੇ ਉਹਨਾਂ ਨੇ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਹਦੇ ਬਾਅਦ ਉਹ ਕੇਸ ਅਦਾਲਤ ਤੋਂ ਚਲਾ ਗਿਆ ਤੇ ਇਸ ਅਦਾਲਤ ਤੋਂ ਚੱਲਦਾ ਚੱਲਦਾ ਫਿਰ ਹਾਈ ਕੋਰਟ ਤੱਕ ਆ ਗਿਆ ਹਾਈ ਕੋਰਟ ਨੇ ਕੱਲ ਵਿਸ਼ੇਸ਼ ਤੌਰ ਤੇ ਆਖਿਆ ਕਿ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਕੋਈ ਇਹ ਆਖੇ ਮੈਂ ਵਿਦੇਸ਼ ਤੋਂ ਆਇਆ ਇੱਥੇ ਆ ਕੇ ਵੀ ਮੇਰਾ ਲਾਇਸੈਂਸ ਜਾਇਜ਼ ਆ ਉਹਦਾ ਲਾਇਸੈਂਸ ਆਪਣੇ ਆਪ ਇੰਡੀਆ ਚ ਜਾਇਜ਼ ਨਹੀਂ ਉਹ ਲਾਇਸੈਂਸ ਵਿਖਾ ਕੇ ਇੱਥੋਂ ਦਾ ਲਾਇਸੈਂਸ ਲੈ ਸਕਦਾ ਉਹਦੇ ਨਾਲ ਵਾਪਸ ਜਾਣ ਲੱਗੇ ਆਪਣਾ ਲਾਇਸੈਂਸ ਨਾਲ ਫਿਰ ਲਿਜਾ ਸਕਦਾ ਪਰ ਕਿਸੇ ਵੀ ਸੂਰਤ ਵਿੱਚ ਉਹਨੂੰ ਇਹ ਅਧਿਕਾਰ ਹੈ ਨਹੀਂ ਕਿ ਵਿਦੇਸ਼ ਵਾਲਾ ਲਾਇਸੈਂਸ ਇੱਥੇ ਵਰਤੇ ਤੇ ਆਖੇ ਕਿ ਮੇਰੇ ਕੋਲ ਲਾਇਸੈਂਸ ਹੈਗਾ ਡਰਾਈਵਿੰਗ ਲਾਇਸੈਂਸ ਭਾਰਤ ਵਿੱਚ ਸਿਰਫ ਭਾਰਤ ਦਾ ਹੀ ਚੱਲ ਸਕਦਾ ਦੂਜਾ ਨਹੀਂ ਚੱਲ ਸਕਦਾ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਇਹ ਵੀ ਆਖਿਆ ਕਿ ਇਹ ਜਿਹੜਾ ਬੰਦਾ ਕਹਿੰਦਾ ਕਿ ਮੈਂ ਆਸਟ੍ਰੇਲੀਆ ਤੋਂ ਆਇਆ ਤੇ ਮੇਰੇ ਕੋਲ ਆਸਟ੍ਰੇਲੀਆ ਦਾ ਲਾਇਸੈਂਸ ਆ ਇਹਦੇ ਜਦੋਂ ਇਹ ਪੁੱਛਿਆ ਗਿਆ ਕਿ ਤੇਰਾ ਭਾਰਤੀ ਲਾਇਸੈਂਸ ਕਿੱਥੇ ਆ ਤੇ ਕਹਿੰਦਾ ਜੀ ਉਹ ਆਸਟ੍ਰੇਲੀਆ ਵਾਲਿਆਂ ਨੂੰ ਦਿੱਤਾ ਸੀ ਤੇ ਉਹਨਾਂ ਨੇ ਰੱਦ ਕਰਤਾ ਤੇ ਕਹਿੰਦੇ ਅਸੀਂ ਪੁੱਛਿਆ ਜਿਹੜਾ ਤੇਰਾ ਲਾਇਸੈਂਸ ਰੱਦ ਕੀਤਾ ਤਾਂ ਕੋਈ ਤੇਰੇ ਕੋਲ ਸਬੂਤ ਹੈਗਾ ਉੱਥੋਂ ਦੀਆਂ ਅਥਾਰਟੀਜ਼ ਨੇ ਤੈਨੂੰ ਕਿਹੜੀ ਸਲਿੱਪ ਦਿੱਤੀ ਕਿ ਤੇਰਾ ਲਾਇਸੈਂਸ ਅਸੀਂ ਲੈ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
7: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ ਸਤੰਬਰ ਮਹੀਨੇ ਦੀ 10 ਤਰੀਕ ਸਨ 2026 4:09 ਹੋ ਰਹੇ ਨੇ ਤੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਕੁਲਵਿੰਦਰ ਕੁਕੀ ਪ੍ਰੋਗਰਾਮ ਪੇਸ਼ ਕਰਨਗੇ ਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਇਸ ਪ੍ਰੋਗਰਾਮ ਵਿੱਚ ਬੜੀਆਂ ਅਹਿਮ ਖਬਰਾਂ ਤੇ ਚਰਚਾ ਕਰਨੀ ਹੈ। ਚਰਚਾ ਤੋਂ ਪਹਿਲਾਂ ਖਬਰਾਂ ਤੇ, ਚਰਚਾ ਤੋਂ ਪਹਿਲਾਂ ਜਿਹੜਾ ਮੌਸਮ ਦੀ ਗੱਲਬਾਤ ਕਰ ਲਈਏ ਜੀ। ਇਸ ਵੇਲੇ ਕੈਲਗਰੀ ਵਿੱਚ ਮੌਸਮ ਬਦਲਿਆ ਹੋਇਆ, ਸਵੇਰ ਤੋਂ ਬਾਰਿਸ਼ ਦਾ ਮਾਹੌਲ, ਬਦਲਵਾਈ, 11 ਡਿਗਰੀ ਸੈਲਸੀਅਸ ਹੈ ਟੈਂਪਰੇਚਰ।

ਕਲਚਰ ਤੇ ਬਾਰਿਸ਼ ਰੁਕ ਰੁਕ ਕੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸਵੇਰ ਤੋਂ ਹੀ ਹੋ ਰਹੀ ਹੈ। ਰਾਤ ਨੂੰ 5 ਡਿਗਰੀ, ਕੱਲ ਨੂੰ ਦਿਨ ਵੇਲੇ 12 ਤੇ ਰਾਤ ਨੂੰ 3 ਡਿਗਰੀ ਸੈਲਸੀਅਸ, ਉਸ ਤੋਂ ਅਗਲੇ ਦਿਨ 12 ਤੇ 4, ਫਿਰ 11 ਤੇ 6, ਫਿਰ 13 ਤੇ 5 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਜੀ। ਸੋ ਮੌਸਮ ਬਦਲ ਰਿਹਾ ਤੇ ਇਸ ਬਦਲਦੇ ਮੌਸਮ ਦੇ ਵਿੱਚ ਸਾਨੂੰ ਵੀ ਥੋੜ੍ਹਾ ਜਿਹਾ ਬਦਲਣ ਦੀ ਲੋੜ ਹੈ, ਆਪਣੇ ਆਪ ਨੂੰ ਹੋਰ ਔਰਗਨਾਈਜ਼ਡ ਕਰਨ ਦੀ ਲੋੜ ਹੈ। ਇੱਕ ਤੇ ਇਹ ਕਿ ਪਿਛਲੇ ਦਿਨਾਂ ਦੇ ਵਿੱਚ ਸਕੂਲ ਖੁੱਲ੍ਹ ਗਏ ਨੇ ਛੁੱਟੀਆਂ ਤੋਂ ਬਾਅਦ, ਡਰਾਈਵਿੰਗ ਹੈਬਿਟਸ ਜਿਹੜੀਆਂ ਨੇ ਉਹਨਾਂ ਨੂੰ ਸੁਧਾਰ ਲੈਣ 'ਤੇ ਧਿਆਨ ਦੇਣਾ ਚਾਹੀਦਾ ਸਾਨੂੰ। ਡਰਾਈਵਿੰਗ ਹੈਬਿਟਸ ਸਾਡੀਆਂ ਠੀਕ ਠਾਕ ਰਹਿਣ ਅਤੇ ਰਿਮਾਇੰਡ ਕਰਾਉਂਦੇ ਰਹੀਏ ਆਪਣੇ ਸਾਰਿਆਂ ਨੂੰ ਕਿ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਸਕੂਲ ਖੁੱਲ੍ਹਦੇ ਨੇ ਤਾਂ ਬੱਚਿਆਂ ਦੀ ਸੁਰੱਖਿਆ, ਸੇਫਟੀ ਸਾਡੀ ਜ਼ਿੰਮੇਵਾਰੀ ਹੈ, ਕੋਮਨ ਜ਼ਿੰਮੇਵਾਰੀ ਹੈ। ਸੋ ਮੌਸਮ ਦਾ ਕੋਈ ਪਤਾ ਵੀ ਨਹੀਂ ਹੈ ਕਿ ਕਿਹੜੇ ਵੇਲੇ ਬਦਲ ਜਾਵੇ ਅਤੇ ਹਾਲਾਤ ਇੱਥੇ ਸਨੋਅ ਵਾਲੇ ਬਣ ਜਾਣ। ਸਤੰਬਰ ਮਹੀਨੇ ਦੀ ਇਹ 10 ਤਰੀਕ ਹੈ, ਜਿਹੜੇ ਦਿਨ ਮਿਲ ਜਾਣ ਉਹੀ ਬੋਨਸ ਦਿਨ ਨੇ ਅਤੇ ਇਸ ਵਾਰੀ ਡੇ ਲਾਈਟ ਸੇਵਿੰਗ ਟਾਈਮ ਜਿਹੜਾ ਹੈ ਉਹ ਬਦਲੀ ਨਹੀਂ ਹੋਵੇਗਾ। ਕਨੇਡਾ ਦੇ ਵਿੱਚ ਪ੍ਰਚਲਨ ਇਹ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਕਿ ਜੋ ਘੜੀ ਦੀਆਂ ਸੂਈਆਂ ਦੋ ਵਾਰੀ ਸਾਲ 'ਚ ਅਸੀਂ ਛੇੜਦੇ ਹਾਂ ਅਤੇ ਨਵੰਬਰ 1 ਨੂੰ ਵੈਸੇ ਹੁੰਦਾ ਹੈ ਅਤੇ ਇਸ ਨਵੰਬਰ 1 ਵਾਲੇ ਦਿਨ ਨੂੰ ਇਸ ਵਾਰੀ ਕੋਈ ਓਬਜ਼ਰਵ ਕਰਨ ਦੀ ਲੋੜ ਨਹੀਂ ਹੈ। ਅਲਬਰਟਾ ਉੱਥੇ ਰਹੇਗਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਪਰਮਾਨੈਂਟ ਈਅਰ ਅਰਾਊਂਡ ਡੇ ਲਾਈਟ ਟਾਈਮ ਜਿਹੜਾ ਹੈ ਫਿਕਸ ਕਰ ਦਿੱਤਾ ਗਿਆ। ਸਸਕੈਚੂਨ ਅਤੇ ਯੂਕੋਨ ਵਾਲੇ ਪਹਿਲਾਂ ਹੀ ਨਹੀਂ ਕਰਦੇ। ਅਮਰੀਕਾ ਦੇ ਵਿੱਚ ਵੀ ਕੁਛ ਜਗ੍ਹਾ ਜਿਹੜੀਆਂ ਨੇ ਉਹਨਾਂ 'ਤੇ ਓਬਜ਼ਰਵ ਨਹੀਂ ਕੀਤਾ ਜਾਂਦਾ। ਸੋ ਅਲਬਰਟਾ ਵਿੱਚ ਇਸ ਵਾਰੀ ਘੜੀਆਂ ਨੂੰ ਪਿੱਛੇ ਨਹੀਂ ਕੀਤਾ ਜਾਵੇਗਾ, ਇੱਥੇ ਰਹੇਗਾ। ਸੋ ਥੋੜ੍ਹਾ ਜਿਹਾ ਫਰਕ ਨਜ਼ਰ ਆਵੇਗਾ ਜੋ ਬਿਲਕੁਲ ਕ੍ਰਿਸਮਸ ਦੇ ਲਾਗੇ ਛਾਗੇ ਜਾ ਕੇ ਜੋ 4:15 ਵਜੇ ਹਨੇਰਾ ਹੋ ਜਾਂਦਾ ਹੈ ਉਹ 5 ਵਜੇ ਹੋਵੇਗਾ ਜੀ ਹੁਣ। ਸੋ ਸਾਨੂੰ ਫਰਕ ਨਜ਼ਰ ਆਵੇਗਾ ਉਸ ਚੀਜ਼ ਦਾ। ਰੇਡੀਓ ਸਰਸੰਗਮ 94.7 FM 'ਤੇ ਇਹ ਅਪਡੇਟਸ ਤਾਂ ਦਿੰਦੇ ਰਹਾਂਗੇ। ਜਿਹੜੀਆਂ ਖਬਰਾਂ 'ਤੇ ਚਰਚਾ ਕਰਨੀ ਹੈ ਉਹਨਾਂ ਦੀ ਜ਼ਰਾ ਗੱਲ ਕਰ ਲੈਂਦੇ ਹਾਂ। ਮਾਰਕੀਟਸ ਦੀ ਗੱਲ ਕਰਾਂਗੇ, ਲੇਕਿਨ ਡੋਨਲਡ ਟਰੰਪ ਬੜੀ ਕਹਾਣੀ ਸਾਨੂੰ ਇੱਕ ਵਾਰ ਫਿਰ ਛੇੜਨੀ ਪਏਗੀ ਅਤੇ ਇੱਕ ਬਿਆਨ ਮਾਰਕ ਕਾਰਨੀ ਹੋਰਾਂ ਨੇ ਵੀ ਦਿੱਤਾ ਹੈ ਕਿ ਗੱਲਬਾਤ ਮੈਂ ਟਰੰਪ ਨਾਲ ਕੀਤੀ ਹੈ ਅਤੇ ਅਸੀਂ ਕੋਈ ਸਹੀ ਡੀਲ ਹੋਵੇ ਤਾਂ ਉਹਦੇ 'ਤੇ ਸਾਈਨ ਕਰਨੇ ਲਈ ਬਿਲਕੁਲ ਤਿਆਰ ਆ। ਉਹ ਹੁਣ ਸਹੀ ਡੀਲ 'ਤੇ ਗੱਲ ਕੋਈ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਇਹ ਪਤਾ ਨਹੀਂ ਹੈ, ਨਹੀਂ ਕਰ ਰਿਹਾ ਕੋਈ। ਡੋਨਲਡ ਟਰੰਪ ਅਤੇ ਉਹਨਾਂ ਦੀ ਟੀਮ ਲਗਾਤਾਰ ਕੈਨੇਡਾ 'ਤੇ ਹਰ ਤਰ੍ਹਾਂ ਦੇ ਹਮਲੇ ਜਿਹੜੇ ਨੇ ਬੋਲਦੇ ਜਾ ਰਹੇ ਨੇ। ਇੱਕ ਕਨਵੈਨਸ਼ਨ ਹੋਈ ਉਹਨਾਂ ਦੇ ਆਪਣੇ ਸਪੋਰਟਰਾਂ ਦੀ ਡੈਲਸ ਸ਼ਹਿਰ ਦੇ ਵਿੱਚ ਅਤੇ ਉੱਥੇ ਰਿਪਬਲਿਕਨ ਕਨਵੈਨਸ਼ਨ ਦੇ ਵਿੱਚ ਜਦੋਂ ਉਹਨਾਂ ਨੇ ਕੈਨੇਡਾ ਦਾ ਨਾਮ ਲੈ ਕੇ ਖਿਚਾਈ ਕੀਤੀ ਤਾਂ ਲੋਕਾਂ ਨੇ ਖੂਬ ਚੀਕਾਂ ਮਾਰੀਆਂ, ਤਾੜੀਆਂ ਮਾਰੀਆਂ। ਇਸੇ ਤਰ੍ਹਾਂ ਕਨਵੈਨਸ਼ਨ ਦੇ ਵਿੱਚ ਮਿਡ ਟਰਮ ਜੋ ਕਨਵੈਨਸ਼ਨ ਹੋ ਰਹੀ ਹੈ ਨਵੰਬਰ ਦੀਆਂ ਜੋ ਚੋਣਾਂ ਨੇ ਮਿਡ ਟਰਮ, ਉਹਨਾਂ ਵਿੱਚ $5,000 ਦੇਣ ਦਾ ਉਹਨਾਂ ਨੇ ਜਿਹੜੇ ਐਡਲਟਸ ਨੇ ਉਹਨਾਂ ਨੂੰ ਗੱਲ ਛੇੜ ਦਿੱਤੀ ਹੈ। ਵਾਅਦਾ ਤਾਂ ਨਹੀਂ ਕੀਤਾ ਪਰ ਸ਼ੋਸ਼ਾ ਜਿਹਾ ਛੱਡ ਦਿੱਤਾ ਹੈ। ਖੈਰ ਸਾਡੇ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਐਵ USA ਗਏ ਹੋਏ ਨੇ। ਉਹ ਕਹਿੰਦੇ ਨੇ ਉੱਥੇ ਜਾ ਕੇ ਕਿ ਕੈਨੇਡੀਅਨਸ ਵੂਂਡਡ ਨੇ, ਦੁਖੀ ਨੇ, ਜ਼ਖਮੀ ਨੇ, ਕਨਫਿਊਜ਼ ਨੇ ਅਤੇ ਅਮਰੀਕਾ ਜੋ ਉਹਨਾਂ ਨਾਲ ਕਰ ਰਿਹਾ ਉਸ ਕਰਕੇ ਉਹ ਕੈਨੇਡਾ ਦਾ ਪੱਖ ਰੱਖਣ ਲਈ ਅਮਰੀਕਾ 'ਚ ਆਏ ਨੇ। ਵਿਰੋਧੀ ਧਿਰ ਦੇ ਆਗੂ ਅਮਰੀਕਾ ਤਾਂ ਕੈਨੇਡਾ ਦੀ ਸਾਰੀ ਸਰਕਾਰ ਅੱਜ ਬੈਂਫ ਬੈਠੀ ਹੋਈ ਹੈ ਜੀ। ਬੈਂਫ ਦੇ ਵਿੱਚ

ਇੱਕ ਕਾਰਨੀ ਦੀ ਕੈਬਨਿਟ ਦੀ ਇੱਕ ਵੱਡੀ ਮੀਟਿੰਗ ਹੈ ਤੇ ਟ੍ਰੇਡ ਵਾਰ ਉਧਰੋਂ ਪੱਖੀ ਹੋਈ ਹੈ ਤੇ ਇਸ ਟ੍ਰੇਡ ਵਾਰ ਤੇ ਚਲਦਿਆਂ ਕਿਹੜੀ ਗੱਲਬਾਤ ਮੰਤਰੀਆਂ ਦੇ ਨਾਲ ਕੈਬਨਿਟ ਦੇ ਨਾਲ ਮਾਰ ਕਾਰਨੀ ਕਰ ਰਹੇ ਨੇ ਕੁਝ ਦਿਨ ਪਹਿਲਾਂ ਰਿਪੋਰਟ ਆਈ ਸੀ ਕਿ ਇਹ ਕਿਹਾ ਗਿਆ ਸਾਰਿਆਂ ਨੂੰ ਮਿਨਿਸਟਰਾਂ ਨੂੰ ਕਿ ਭਾਈ ਆਪੋ ਆਪਣਾ ਹੋਮਵਰਕ ਕਰਕੇ ਆਉਣਾ ਹੈ ਅੱਗੇ ਚਲਦਿਆਂ ਬੈਂਫ ਦੇ ਵਿੱਚ ਇਹ ਤਾਂ ਮੁਲਾਕਾਤ ਹੈ ਹੀ ਲੇਕਿਨ ਉੱਧਰ ਯੂਕਰੇਨ ਦੇ ਪ੍ਰੈਜੀਡੈਂਟ ਵਲਾਦੀਮੀਰ ਜ਼ੇਲੈਂਸਕੀ ਵੀ ਆਏ ਹੋਏ ਨੇ ਤੇ ਦੋਵਾਂ ਦੇਸ਼ਾਂ ਨੇ ਸਮਝੌਤਾ ਕੀਤਾ ਹੈ ਤੇ 100 ਸਾਲਾ ਪਾਰਟਨਰਸ਼ਿਪ 100 ਈਅਰਸ ਪਾਰਟਨਰਸ਼ਿਪ ਤੇ ਜਿਹੜੀ ਹੈ ਡੈਕਲੋਰੇਸ਼ਨ ਤੇ ਸਾਈਨ ਕੀਤੇ ਗਏ ਨੇ ਇਹ ਕੀ ਹੈ ਇਹਦੇ ਬਾਰੇ ਵਿਸਥਾਰ ਨਾਲ ਚਰਚਾ ਕਰਾਂਗੇ ਹੋਰ ਖਬਰਾਂ ਵੀ ਹੈਗੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਐਡਮਿੰਟਨ ਦੇ ਨਾਨਕਸਰ ਸਿੱਖ ਗੁਰਦੁਆਰਾ ਵਿਖੇ ਕੁਝ ਦਿਨ ਪਹਿਲਾਂ ਹੋਈ ਸ਼ੁਰੇਬਾਜ਼ੀ ਦੀ ਘਟਨਾ ਦੇ ਵਿੱਚ 2 ਵਿਅਕਤੀ ਜ਼ਖਮੀ ਕਰ ਦਿੱਤੇ ਸੀ ਇੱਕ ਵਿਅਕਤੀ ਨੇ ਉਸ ਕੇਸ ਦੇ ਵਿੱਚ ਪੁਲਿਸ ਨੇ ਅਪਡੇਟ ਦਿੱਤੀ ਹੈ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਜੀ 21 ਅਗਸਤ ਨੂੰ ਇਹ ਘਟਨਾ ਵਾਪਰੀ ਸੀ ਡਿਟੇਲ ਸਾਂਝੀ ਕਰਾਂਗੇ ਹੋਰ ਖਬਰਾਂ ਹੈਗੀਆਂ ਨੇ ਕੈਲਗਰੀ ਦੇ ਵਿੱਚ ਪੁਲਿਸ ਵੱਲੋਂ ਐਮਰਜੈਂਸੀ ਰਿਸਪੋਂਸ ਲਈ 90 ਦਿਨਾਂ ਦਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਤੇ ਡਰੋਨ ਦੇ ਜ਼ਰੀਏ ਐਮਰਜੈਂਸੀ ਕਾਲਜ ਨੂੰ ਹੈਂਡਲ ਕਰਨ ਲਈ ਇਹ ਕੰਮ ਜਿਹੜਾ ਕੀਤਾ ਜਾਵੇਗਾ ਲਾਈਵ ਫੁਟੇਜ ਤੇ ਕੰਮ ਹੋਵੇਗਾ ਤੇ ਇਹਦੀ ਡਿਟੇਲ ਜਿਹੜੀ ਹੈ ਪੁਲਿਸ ਦੇਵੇਗੀ ਤੇ ਫਸਟ ਰਿਸਪੋਂਡਰ ਪ੍ਰੋਗਰਾਮ DFR ਪ੍ਰੋਗਰਾਮ RCMP ਨੇ ਸ਼ੁਰੂ ਕੀਤਾ ਸੀ ਲੱਗਦਾ ਕਿ ਇਹ ਪੁਲਿਸ ਕੈਲਗਰੀ ਪੁਲਿਸ ਵੱਲੋਂ ਵੀ ਉਸੇ ਤਰ੍ਹਾਂ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕਰਕੇ ਪਹਿਲਾਂ ਟੈਸਟ ਕੀਤਾ ਜਾ ਰਿਹਾ ਕਿ ਇਹ ਕੰਮ ਵਧੀਆ ਹੈ ਜਾਂ ਕਿਵੇਂ ਹੈ ਖੈਰ ਇਹ ਸਾਰੀਆਂ ਡਿਟੇਲਸ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਆਪ ਜੀ ਨਾਲ ਸਾਂਝੇ ਕਰਾਂਗੇ ਸਮਾਂ ਹੋਇਆ ਤੇ ਹੋਰ ਖਬਰਾਂ ਵੀ ਹੈਗੀਆਂ ਨੇ ਉਹ ਵੀ ਸ਼ੇਅਰ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ 5 ਵਜੇ ਤੱਕ ਸਾਥ ਰਹੇਗਾ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਦੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਸੋਨਿਕ ਦੇ ਮਾਨਸ ਪਹੁਜਾ ਉਹਨਾਂ ਦਾ ਫੋਨ ਨੰਬਰ ਹੈ 587-832-1208 5878321208 YYC ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਹਨਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਢੱਟ ਨਾਲ ਸੰਪਰਕ ਕਰ ਲਓ ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰ ਲਓ OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ ਗਿਆ ਹੈ ਜੀ OSS ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਤੇ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ 587-617-4796 ਮਰਸੀਡੀਜ਼ ਬੈਂਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ ਕੰਟਰੀ ਹਿਲਜ਼ ਮਰਸੀਡੀਜ਼ ਬੈਂਸ ਤੇ ਵੱਡਾ ਸ਼ੋਰੂਮ ਹੈ ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ ਫੋਨ ਨੰਬਰ ਹੈ ਜੀ 403-903-6657 403-903-6757 ਮਰਸੀਡੀਜ਼ ਬੈਂਸ ਕੰਟਰੀ ਹਿਲਜ਼ ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ ਲਾਈਫ ਇੰਸ਼ੋਰੈਂਸ ਸੁਪਰਵਿਜ਼ਰ ਇੰਸ਼ੋਰੈਂਸ ਤੇ ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਫੋਨ ਨੰਬਰ ਨੋਟ ਕਰੋ 403-404-3500 ਉਹਨਾਂ ਦੇ ਸਿਟੀਸਕੇਪ ਲੈਂਡਿੰਗ ਵਿੱਚ ਆਫਿਸ ਤੇ ਜਾ ਕੇ ਵੀ ਡਿਟੇਲ ਤੁਸੀਂ ਲੈ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਟੇਕ ਆਊਟ ਡਿਲੀਵਰੀ ਸਭ ਕੁਝ ਤੁਸੀਂ ਬੈਠ ਕੇ ਖਾਣਾ ਵੀ ਖਾ ਸਕਦੇ ਹੋ 24 ਘੰਟੇ 7 ਦਿਨ ਫੋਨ 403-936-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਇੱਥੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ

ਟੌਪ ਕੁਆਲਿਟੀ ਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ ਬੇਬੀ ਫੋਟੋ ਬਿਜ਼ਨਸ ਪੋਰਟਰੇਟ ਵੀ ਬਣਾ ਸਕਦੇ ਹੋ ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਫੋਨ 403-947-0060 ਪਿਕਸਲ ਫੋਟੋ ਸਟੂਡੀਓ ਤੇ ਆਓ ਸਭ ਤੋਂ ਪਹਿਲਾਂ ਮਾਰਕੀਟ ਤੇ ਨਜ਼ਰ ਮਾਰਦੇ ਹਾਂ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਚਾਈ ਵੱਲ ਨੇ ਅਗਸਤ ਮਹੀਨੇ ਦੀ 25 ਤਰੀਕ ਤੋਂ ਬਾਅਦ ਲਗਾਤਾਰ ਇਸ ਵਿੱਚ ਉਛਾਲ ਜਾਰੀ ਹੈ ਤੇ ਪਿਛਲੇ 2 ਕੁ ਦਿਨਾਂ ਦੇ ਵਿੱਚ ਇੱਕਦਮ ਤੇਜ਼ੀ ਨਾਲ ਵਧੀਆਂ ਨੇ ਇਸ ਵੇਲੇ ਜੋ ਹੈਵੀ ਕਰੂਡ ਆਇਲ ਹੈ WTI ਵੈਸਟ ਟੈਕਸਸ ਇੰਟਰਮੀਡੀਏਟ $103-104 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ ਕੱਲ੍ਹ ਨਾਲੋਂ $7 ਦਾ ਫਰਕ ਇਸ ਵਿੱਚ ਪੈ ਗਿਆ ਜੀ ਬ੍ਰੈਂਟ ਕਰੂਡ ਇਸ ਤੋਂ ਵੀ ਜ਼ਿਆਦਾ ਹੁੰਦਾ ਹੈ ਅਤੇ ਉਹ ਇਸ ਵੇਲੇ ਹੈ ਜੀ $109 ਪਰ ਬੈਰਲ $109 ਪਰ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ ਸੋ ਦੋਵੇਂ $100 ਬੈਰਲ ਨੂੰ ਪਾਰ ਕਰ ਚੁੱਕੇ ਨੇ ਅਗਰ ਤੁਹਾਨੂੰ ਗੈਸ ਸਟੇਸ਼ਨ 'ਤੇ ਜਾ ਕੇ ਤੇਲ ਦੀਆਂ ਕੀਮਤਾਂ ਜ਼ਿਆਦਾ ਲੱਗਦੀਆਂ ਨੇ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਹੈ ਜੀ ਤੁਹਾਨੂੰ ਇਹ ਪਤਾ ਹੋਣਾ ਕਿ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਵੱਧ ਗਈਆਂ ਨੇ ਜੀ ਸੋ ਇਹਦਾ ਜਿਹੜਾ ਇੰਪੈਕਟ ਹੈ ਸਾਡੀਆਂ ਜੇਬਾਂ ਤੱਕ ਜਾਵੇਗਾ ਡੈਫੀਨੇਟਲੀ ਜਾਵੇਗਾ ਇੱਕ ਅਮਰੀਕਨ ਡਾਲਰ ਦੇ $1 ਦੇ 38 ਸੈਂਟ ਕੈਨੇਡੀਅਨ ਇੱਕ ਕੈਨੇਡੀਅਨ ਦੇ 72 ਸੈਂਟ ਅਮਰੀਕਨ ਮਿਲਣਗੇ ਇੱਕ ਅਮਰੀਕਨ ਦੇ ₹95.69 95 ਰੁਪੀਜ਼ ਐਂਡ 69 ਪੈਸੇ ਇੰਡੀਅਨ ਇੱਕ ਅਮਰੀਕਨ ਦੇ ₹69.69 ਜਿਹੜੇ ਹਨ ਉਹ ਇੰਡੀਆ ਦੇ ਮਿਲਣਗੇ ਜੀ ਇੱਕ ਕੈਨੇਡੀਅਨ ਤੇ ਖ਼ਬਰਾਂ ਜਰਾ ਕੁ ਉਹੀ ਜਿਹੜੀਆਂ ਮੈਂ ਪਹਿਲਾਂ ਡਿਸਕਸ ਕਰ ਰਿਹਾ ਸੀ ਡੋਨਲਡ ਟਰੰਪ ਟ੍ਰੇਡ ਕੈਨੇਡਾ USA ਸਭ ਤੋਂ ਪਹਿਲਾਂ ਮਾਰਕ ਕਾਰਨੀ ਦੀ ਗੱਲ ਕਰ ਲੈਂਦੇ ਜੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹ ਕਹਿੰਦੇ ਨੇ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਮੇਰੀ ਗੱਲਬਾਤ ਵੀ ਡੋਨਲਡ ਟਰੰਪ ਦੇ ਨਾਲ ਹੋਈ ਹੈ ਤੇ ਦੋਵਾਂ ਲੀਡਰਾਂ ਨੇ ਕਹਿੰਦੇ ਕਿ ਟ੍ਰੇਡ ਵਾਰ ਜਿਹੜੀ ਹੈ ਉਸਨੂੰ ਵਧਾ ਲਿਆ ਦੋਵਾਂ ਦੇਸ਼ਾਂ ਦੇ ਦਰਮਿਆਨ ਤੇ ਇਸ ਹਫ਼ਤੇ ਨਵੇਂ ਬਿਲੀਅਨਸ ਡਾਲਰ ਦੀਆਂ ਵਸਤਾਂ ਦੇ ਉੱਪਰ ਟੈਰਿਫ ਲਾ ਦਿੱਤੇ ਗਏ ਨੇ ਟਰੰਪ ਨੇ ਨਵੇਂ ਐਗਜ਼ੈਕਟਿਵ ਆਰਡਰ ਮੰਗਲਵਾਰ ਨੂੰ ਵਾਹਵਾ ਸਾਰੇ ਸਾਈਨ ਕੀਤੇ ਜਿਸ ਵਿੱਚ ਕੈਨੇਡਾ ਦੇ ਨਾਲ ਵਪਾਰ ਜਿਹੜਾ ਹੈ ਉਸ 'ਤੇ ਕਾਫ਼ੀ ਹੱਦ ਤੱਕ ਰੋਕਥਾਮ ਲਾ ਦਿੱਤੀ ਹੈ ਅਤੇ ਕੈਨੇਡਾ ਵਾਲਿਆਂ ਨੇ USA ਦੇ ਅਗੇਂਸਟ ਨਵੇਂ ਕੁਛ ਕਦਮ ਚੁੱਕੇ ਨੇ ਕਾਰਨੀ ਨੇ ਇਹ ਵੀ ਕਿਹਾ ਕਿ ਕੈਨੇਡਾ ਅਤੇ USA ਵਾਲੇ ਕਈ ਹੋਰ ਖੇਤਰਾਂ ਦੇ ਵਿੱਚ ਲਗਾਤਾਰ ਬਰਾਬਰ ਚੱਲ ਰਹੇ ਨੇ ਅਤੇ ਕੋਆਰਡੀਨੇਟ ਕਰ ਰਹੇ ਨੇ ਟਰੰਪ ਨੇ ਲੇਕ ਓਨਟੇਰੀਓ ਨੂੰ ਲੇਕ ਅਮਰੀਕਾ ਵੀ ਕੀਤਾ ਅਤੇ ਕੈਨੇਡਾ ਦੇ ਡਾਲਰ ਦੀ ਨੀਵੀਂ ਕੀਮਤ ਨੂੰ ਘੱਟ ਕੀਮਤ ਨੂੰ ਵੀ ਜਿਹੜਾ ਹੈ ਕ੍ਰਿਟੀਸਾਈਜ਼ ਕੀਤਾ ਕਹਿੰਦੇ ਕਿ ਇਹ ਕੈਨੇਡੀਅਨ ਡਾਲਰ ਦੀ ਕੀਮਤ ਘੱਟ ਹੈ ਅਤੇ ਸਾਡੇ ਬੰਦੇ ਉੱਧਰੋਂ ਜਾ ਕੇ ਸਮਾਨ ਖਰੀਦਦੇ ਨੇ ਕਾਰਨੀ ਨੂੰ ਗਵਰਨਰ ਵੀ ਕਿਹਾ ਗਿਆ ਮੀਮਸ ਬਹੁਤ ਸਾਰੇ ਕੈਨੇਡਾ ਗ੍ਰੀਨਲੈਂਡ ਅਤੇ ਇਹਨਾਂ ਸਾਰਿਆਂ ਨੂੰ ਇੱਕੋ ਝੰਡੇ ਦੇ ਹੇਠ ਦਿਖਾਇਆ ਗਿਆ ਅਤੇ ਕੈਨੇਡਾ ਜਿਹੜਾ ਹੈ ਉਹਦੇ ਬਾਰੇ ਇਹ ਕਹਿ ਸਕਦੇ ਹਾਂ ਕਿ ਇਸ ਵੇਲੇ ਯੂਨਾਈਟਿਡ ਨਜ਼ਰ ਆ ਰਹੇ ਨੇ ਇੱਕ ਫਰੰਟ 'ਤੇ ਖਾਸ ਤੌਰ 'ਤੇ ਵਿਰੋਧੀ ਪਾਰਟੀ ਜਿਹੜੀ ਹੈ ਪੀਅਰ ਪੋਲੀਆਫ USA ਗਏ ਹੋਏ ਨੇ ਉਹਨਾਂ ਦੀ ਗੱਲਬਾਤ ਵਿੱਚ ਕਰਦੇ ਹਾਂ ਲੇਕਿਨ ਮਾਰਕ ਕਾਰਨੀ ਇਨਵੈਸਟਮੈਂਟ ਸਮਿਟ ਜੋ ਟੋਰਾਂਟੋ ਦੇ ਵਿੱਚ ਹੈ ਉੱਥੇ ਉਹਦੀ ਤਿਆਰੀ ਕਰ ਰਹੇ ਨੇ ਅਤੇ ਉਹਨਾਂ ਨੇ ਮੈਸੇਜ ਕੁਛ ਲੀਡਰਸ ਜਿਹੜੇ ਹੈਗੇ ਨੇ ਦੁਨੀਆ ਭਰ ਦੇ ਉਹਨਾਂ ਨੂੰ ਦਿੱਤਾ ਕਿ ਕੈਨੇਡਾ ਵਿੱਚ ਇਨਵੈਸਟ ਕਰੋ ਅਤੇ ਜੋ ਦੁਨੀਆ ਨੂੰ ਚਾਹੀਦਾ ਉਹ ਸਾਡੇ ਕੋਲ ਹੈ ਸੋ ਕੈਨੇਡਾ ਜਿਹੜਾ ਹੈ ਉਹ ਯੂਨਾਈਟਿਡ ਸਟੇਟਸ ਦਾ ਗੁਆਂਢੀ ਹੋਣ ਤੋਂ ਬਿਨਾਂ ਵੀ ਬਹੁਤ ਕੁਛ ਹੈ ਅਤੇ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਐਨਰਜੀ ਸੁਪਰ ਪਾਵਰ ਹੈ ਅਤੇ ਅਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੇ ਸਕਦੇ ਹਾਂ ਅਤੇ ਕੈਨੇਡਾ ਦੀਆਂ ਤਾਕਤਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ ਇੱਥੇ ਇੱਕ ਪੜ੍ਹੀ ਲਿਖੀ ਆਬਾਦੀ ਹੈ ਕਨੈਕਟਡ ਇਕੋਨਮੀ ਹੈ ਅਤੇ 500 ਮਿਲੀਅਨ ਕੰਜ਼ੂਮਰ ਹੈਗੇ ਨੇ ਅਤੇ ਅਸੀਂ ਇਹਨਾਂ ਨੂੰ ਜਿਹੜਾ ਹੈ ਦੁੱਗਣਾ ਕਰਨ ਜਾ ਰਹੇ ਹਾਂ ਬਹੁਤ ਜਲਦੀ ਕਾਰਨੀ ਨੇ ਇਨਵੈਸਟਰਸ ਜਿਹੜੇ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ USA ਨਾ ਜਾਓ ਪਰ ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਯੂਨਿਟੀ ਰਿਲਾਇਬਿਲਟੀ ਅਤੇ ਰਿਸਪੈਕਟ ਜਿਹੜੀ ਹੈ ਰੂਲ ਆਫ ਦਾ ਲਾਅ ਲਈ ਉਹ ਇੱਕ ਕੈਨੇਡਾ ਨੂੰ ਚੰਗਾ ਪਾਰਟਨਰ ਚੰਗਾ ਸਹਿਯੋਗੀ ਬਣਾਉਂਦੀ ਹੈ ਜੀ ਕਾਰਨੀ ਨੇ ਕੋਈ ਬਿਜ਼ਨਸਮੈਨਾਂ ਨੂੰ ਜਿਹੜਾ ਹੈ ਇਸ ਤਰ੍ਹਾਂ ਦਾ ਸੁਨੇਹਾ ਦੇਣ ਦੀ ਗੱਲ ਕੀਤੀ ਹੈ ਕਿ ਜਿਵੇਂ ਕੈਨੇਡਾ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਬਹੁਤ ਸੋਹਣਾ ਹੋਵੇ ਅਤੇ ਇੱਕ ਅਟਰੈਕਟਿਵ ਡੈਸਟੀਨੇਸ਼ਨ ਜਿਹੜੀ ਕੈਨੇਡਾ ਉਹਨਾਂ ਲਈ ਹੋ ਸਕਦੀ ਹੈ ਸੋ ਕੈਨੇਡਾ ਨੂੰ ਆਪਣੇ ਇੱਥੇ ਦੁਨੀਆ ਦੇ ਪਲੇਟਫਾਰਮ

ਮਾਰਕ ਕਾਰਨੀ ਪੇਸ਼ ਕਰਨ ਲਈ ਬਹੁਤ ਯਤਨਸ਼ੀਲ ਨੇ। ਜਦੋਂ ਯੂ ਐਸ ਏ ਦੇ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਗੱਲਬਾਤ ਹੋਈ ਆ, ਅਸੀਂ ਗੱਲਬਾਤ ਕਰਨ ਨੂੰ ਤਿਆਰ ਵੀ ਹਾਂ ਅਤੇ ਰੀਨੈਗੋਸ਼ੀਏਟ ਕਰਨਾ ਹੈ ਟ੍ਰੇਡ ਡੀਲ, ਪਰ ਨਾਲ ਇਹ ਵੀ ਕਿਹਾ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਇਹ ਹੋਣਾ ਚਾਹੀਦਾ। ਵੀ ਉੱਥੇ ਕੈਨੇਡਾ ਦੇ ਬਾਰੇ ਉਹਨਾਂ ਨੇ ਕਿਹਾ ਕਿ ਕੈਨੇਡਾ ਇਜ਼ ਆਲਵੇਜ਼ ਰੈਡੀ ਟੂ ਸੈੱਟ ਡਾਊਨ ਇਨ ਏ ਪ੍ਰੋਫੈਸ਼ਨਲ ਵੇ ਟੂ ਨੈਗੋਸ਼ੀਏਟ। ਸੋ ਕੀ ਪਹਿਲਾਂ ਪ੍ਰੋਫੈਸ਼ਨਲ ਵੇ ਨਾਲ ਨਹੀਂ ਕੰਮ ਹੋ ਰਿਹਾ ਸੀ? ਕਹਾਣੀ ਨੇ ਕਨਫਰਮ ਨਹੀਂ ਕੀਤਾ ਕਿ ਇਹ ਅੱਗੇ ਉਹਨਾਂ ਨਾਲ ਗੱਲਬਾਤ 27 ਦਾ ਜਿਹੜਾ ਬੈਨ ਲਾਉਣ ਜਾ ਰਹੇ ਨੇ ਕਿ ਉਹ ਤੋਂ ਪਹਿਲਾਂ ਕੋਈ ਗੱਲ ਹੋਵੇਗੀ ਜਾਂ ਨਹੀਂ। ਪਰ ਨਾਲ ਦੀ ਨਾਲ ਪੱਤਰਕਾਰਾਂ ਨਾਲ ਗੱਲਬਾਤ ਸਾਡੇ ਸ਼ਹਿਰ ਦੇ ਵਿੱਚ ਇੱਥੇ ਕੈਲਗਰੀ 'ਚ ਹੀ ਕਰ ਰਹੇ ਸੀ ਕਿਉਂਕਿ ਬੈਨ ਫਾਏ ਹੋਏ ਨੇ, ਅਤੇ ਉਹਨਾਂ ਨੂੰ ਜਦੋਂ ਜਵਾਬ ਦਿੰਦੇ ਹੋਏ ਸੀ ਤਾਂ ਉਹ ਕਹਿੰਦੇ ਕਿ ਕੈਨੇਡਾ ਦੇ ਨਾਲ ਗੁੱਸੇ ਕਿਉਂ ਹੈ ਟਰੰਪ ਇੰਨਾ? ਉਹਨਾਂ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਵੀ ਇੰਨੇ ਐਂਗਰੀ ਕਿਉਂ ਨੇ? ਉਹ ਕਹਿੰਦੇ ਮੈਂ ਜਿਹੜਾ ਹੈ ਮੈਂ ਦੂਸਰੇ ਦੀ ਆਤਮਾ ਵਿੱਚ ਵੜ ਕੇ ਨਹੀਂ ਵੇਖ ਸਕਦਾ ਕਾਰਨ, ਕਹਿੰਦੇ ਅਤੇ ਮੇਰੀ ਗੱਲਬਾਤ ਤਾਂ ਕਹਿੰਦੇ ਹੁੰਦੀ ਰਹੀ ਹੈ ਅਤੇ ਪਿਛਲੇ ਦਿਨਾਂ 'ਚ ਵੀ ਹੋਈ ਹੈ, ਅਤੇ ਜਿਹੜੀ ਇੱਕ ਚੰਗੀ ਫੇਅਰ ਡੀਲ ਹੈ ਕੈਨੇਡਾ ਦੇ ਨਾਲ ਅਸੀਂ ਕਰਨ ਲਈ ਹਮੇਸ਼ਾ ਤਿਆਰ ਰਹਾਂਗੇ। ਸੋ ਉਹਨਾਂ ਨੂੰ ਇਹ ਸਵਾਲ ਵੀ ਪੁੱਛਿਆ ਗਿਆ ਕਿ ਕੀ ਕੈਨੇਡਾ ਦੀ ਜਿਹੜੀ ਯੂ ਐਸ ਏ ਦੇ ਨਾਲ ਕੁਛ ਮਾਮਲਿਆਂ 'ਤੇ ਕੋਈ ਗੱਲਬਾਤ ਜਾਂ ਕਿਤੇ ਅਜੇ ਸਹਿਮਤੀ ਬਣੀ ਹੋਈ ਹੈ? ਤਾਂ ਕਹਿੰਦੇ ਯੈਸ, ਟ੍ਰੇਡ ਵਾਰ ਦੇ ਬਾਵਜੂਦ ਵੀ ਅਸੀਂ ਜਿਹੜੀ ਆ ਉਹ ਗੱਲਬਾਤ ਨੂੰ ਅੱਗੇ ਵਧਾ ਰਹੇ ਹਾਂ, ਜਾਂ ਇਹ ਕਹਿ ਲਓ ਕਿ ਅਸੀਂ ਬਹੁਤ ਸਾਰੇ ਮਾਮਲੇ 'ਤੇ ਸਹਿਮਤੀ ਬਣਾ ਕੇ ਰੱਖੀ ਹੋਈ ਹੈ ਜਿਸ ਕਾਰਨ ਕੰਮਕਾਜ ਚੱਲ ਰਿਹਾ। ਉੱਧਰ ਯੂਨਾਈਟਿਡ ਸਟੇਟਸ ਦੇ ਰਾਜਦੂਤ ਪੀਟ ਹੋਇਆ ਕਸਟਰਾ, ਜੋ ਕਿ ਬਹੁਤ ਤਿੱਖੇ ਬਿਆਨ ਜੋ ਪਿਛਲੇ ਮਹੀਨਿਆਂ ਦੇ ਵਿੱਚ ਉਹਨਾਂ ਨੇ ਦਿੱਤੇ ਨੇ, ਨਿਊਫਾਊਂਡਲੈਂਡ ਦੇ ਵਿੱਚ ਗਏ ਹੋਏ ਸੀ ਔਰ 1 ਸਤੰਬਰ 11 ਦੀ ਸੈਰੇਮਨੀ ਉਹਨਾਂ ਨੇ ਅਟੈਂਡ ਕਰਨੀ ਹੈ ਕੱਲ ਨੂੰ। ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਟ੍ਰੇਡ ਵਾਰ ਨਹੀਂ ਹੈਗੀ, ਮੈਂ ਨਹੀਂ ਕਹਿੰਦਾ ਕਿ ਟ੍ਰੇਡ ਵਾਰ ਹੈ। ਅਤੇ ਉਹ ਅੱਗੇ ਉਹਨਾਂ ਨੇ ਕਹਿੰਦੇ ਨੇ ਕਿ ਇਸ਼ੂ ਇਹ ਹੈ ਕਿ ਇਹਦਾ ਹੱਲ ਕੋਈ ਕੱਢਣਾ ਚਾਹੀਦਾ ਅਤੇ ਅੱਗੇ ਵਧਣਾ ਚਾਹੀਦਾ, ਅਤੇ ਇਹ ਕਹਿੰਦੇ ਕਿਤੇ ਨਾ ਕਿਤੇ ਤਾਂ ਹੋਣਾ ਹੀ ਆ, ਪਰ ਸਿਰਫ ਇੰਨੀ ਗੱਲ ਹੈ ਕਿ ਕਦੋਂ ਹੋਣਾ ਇਹ ਫੈਸਲਾ, ਜਿਹੜਾ ਸਮਝੌਤਾ ਹੈ ਹੋਵੇਗਾ, ਪਰ ਕਦੋਂ ਹੋਵੇਗਾ ਇਹ ਪਤਾ ਨਹੀਂ ਹੈ। ਅਤੇ ਇੱਕ ਹੋਰ ਟਰੰਪ ਦੇ ਸਹਿਯੋਗੀ ਇੱਕ ਅਮਰੀਕਨ ਇਕੋਨੋਮਿਸਟ ਹੈਗੇ ਨੇ, ਇੱਕ ਆਰਟੀਕਲ ਦੇ ਵਿੱਚ ਉਹ ਚੰਗਾ ਭੰਡਦੇ ਨੇ ਕੈਨੇਡਾ ਨੂੰ, ਅਤੇ ਉਹ ਕਹਿੰਦੇ ਨੇ ਕਿ ਕੈਨੇਡਾ ਵਾਲੇ ਚਾਈਨਾ ਦੇ ਨਾਲ ਨਿੱਘੇ ਸੰਬੰਧ ਬਣਾ ਰਹੇ ਨੇ। ਇੱਕ ਆਰਟੀਕਲ ਉਹਨਾਂ ਦਾ ਜਿਹੜਾ ਹੋਇਆ ਉਸ ਵਿੱਚ ਉਹਨਾਂ ਨੇ ਇਸ ਗੱਲ ਨੂੰ ਨੋਟਿਸ ਕੀਤਾ ਕਿ ਅਸੀਂ ਕਹਿੰਦੇ ਕਿ ਅਸੀਂ ਇਹ ਨਹੀਂ ਹੋਣ ਦੇਣਾ ਚਾਹੁੰਦੇ ਕਿ ਚਾਈਨਾ ਦੇ ਕਲੋਜ਼ ਜਾਵੇ, ਅਤੇ ਇੱਧਰ ਕੈਨੇਡਾ ਵਾਲੇ ਨਵੀਆਂ ਰਣਨੀਤੀਆਂ 'ਤੇ ਕੰਮ ਕਰ ਰਹੇ ਨੇ। ਯੂਕਰੇਨ ਦੇ ਪ੍ਰੈਜੀਡੈਂਟ ਵਲਾਦੀਮੀਰ ਜ਼ੇਲੈਂਸਕੀ ਪਹੁੰਚੇ ਅਤੇ ਕੈਲਗਰੀ ਦੇ ਵਿੱਚ ਪਹੁੰਚੇ। ਸੋ ਅੱਜ ਕੈਲਗਰੀ ਅਤੇ ਬੈਂਫ ਦੇ ਵੱਲ ਧਿਆਨ ਹੈ, ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਬੈਂਫ ਦੇ ਵਿੱਚ ਕੈਬਨਿਟ ਮੀਟਿੰਗ ਹੈ। ਇਸ ਸੋਹਣੇ ਮੌਸਮ ਦੇ ਵਿੱਚ ਬੈਂਫ ਦੇ ਵਿੱਚ ਇਕੱਠੇ ਕਰ ਲਏ ਨੇ ਸਾਰੇ ਮਿਨਿਸਟਰ, ਅਤੇ ਉਹਨਾਂ ਨੂੰ ਪਹਿਲਾਂ ਇਹ ਗੱਲ ਖਬਰ ਕੁਛ ਦਿਨ ਪਹਿਲਾਂ ਸਾਹਮਣੇ ਆਈ ਸੀ ਕਿ ਚੰਗੀ ਕਲਾਸ ਲੱਗਣ ਵਾਲੀ ਹੈ ਸਾਰਿਆਂ ਦੀ। ਖੈਰ ਉਹ ਤਾਂ ਬਾਅਦ ਦੀ ਗੱਲ ਹੈ ਕਿ ਉੱਥੇ ਕੀ ਹੁੰਦਾ, ਲੇਕਿਨ ਵਲਾਦੀਮੀਰ ਜ਼ੇਲੈਂਸਕੀ ਵੀ ਇੱਥੇ ਕੈਲਗਰੀ ਪਹੁੰਚੇ ਅਤੇ ਉਹਨਾਂ ਦੇ ਨਾਲ 100 ਸਾਲਾ ਕੈਨੇਡਾ ਦੇ ਨਾਲ 100 ਸਾਲਾ ਕੋਲੈਬਰੇਸ਼ਨ ਐਗਰੀਮੈਂਟ ਸਾਂਝ ਦਾ ਇੱਕ ਸਮਝੌਤਾ ਜਿਹੜਾ ਹੈ ਕੀਤਾ ਗਿਆ, ਦੋਵਾਂ ਦੇਸ਼ਾਂ ਦੇ ਲੀਡਰਾਂ ਵੱਲੋਂ ਸਾਈਨ ਕੀਤੇ ਗਏ। ਕਾਰਨੀ ਨੇ ਇਹ ਗੱਲ ਕੀਤੀ ਕਿ ਕੈਨੇਡਾ ਵਾਲੇ ਇੱਕ ਨੈਸ਼ਨਲ ਡਰੋਨ ਮਾਰਕੀਟ ਪਲੇਸ ਬਣਾਉਣਗੇ, ਜਿਸ ਵਿੱਚ ਨੈਸ਼ਨਲ ਮਿਲਟਰੀ ਯੂਨਿਟਸ ਨੂੰ ਡਰੋਨ ਟੈਕਨੋਲੋਜੀ ਜਿਹੜੀ ਹੈ ਦਿੱਤੀ ਜਾਵੇਗੀ। ਅਤੇ ਕਹਿੰਦੇ ਕੀ ਨੇ ਕਾਰਨੀ, ਕੈਨੇਡਾ ਵਾਂਟਸ ਟੂ ਬਿਲਡ ਮਿਲੀਅਨਸ ਆਫ ਡਰੋਨਸ। ਕੈਨੇਡਾ ਵਾਲੇ ਡਰੋਨ ਆਰਸੈਨਲ ਨੂੰ ਵਧਾਉਣਾ ਚਾਹੁੰਦੇ ਨੇ, ਡਰੋਨ ਦੇ ਖਜ਼ਾਨੇ ਨੂੰ ਵਧਾਉਣਾ ਚਾਹੁੰਦੇ ਨੇ। ਇਹ ਅਨਮੈਂਡ ਵਹੀਕਲ ਜਿਹੜੇ ਹੈਗੇ ਨੇ ਅਗਲੇ 2 ਸਾਲਾਂ ਦੇ ਵਿੱਚ ਕਹਿੰਦੇ ਅਸੀਂ ਭਰਮਾਰ ਕਰ ਦੇਣੀ ਹੈ। ਸੋ ਕਿਵੇਂ ਬਣਾਉਣਗੇ, ਕਿੱਥੇ ਬਣਾਉਣਗੇ, ਡੋਮੈਸਟਿਕ ਮੈਨੂਫੈਕਚਰਿੰਗ ਕਿਵੇਂ ਹੋਵੇਗੀ ਅਤੇ AI ਕਿਵੇਂ ਯੂਜ਼ ਹੋਵੇਗੀ। ਕਾਰਨੀ ਨੇ ਇਹ ਵੀ ਕਿਹਾ ਕਿ ਇੱਕ ਨੈਸ਼ਨਲ ਡਰੋਨ ਮਾਰਕੀਟ ਪਲੇਸ ਬਣਾਈ ਜਾਵੇਗੀ ਤਾਂ ਕਿ ਇਹਨਾਂ ਨੂੰ ਨੈਸ਼ਨਲ ਮਿਲਟਰੀ ਯੂਨਿਟਸ ਨੂੰ ਡਰੋਨ ਟੈਕਨੋਲੋਜੀ ਜਿਹੜੀ ਸਪਲਾਈ ਕੀਤੀ ਜਾਵੇ। ਇਸ ਪਲਾਨ ਦੇ ਵਿੱਚ ਇਹ ਸਾਰੇ ਡਰੋਨ ਜਿਹੜੇ ਬਣਾਉਣੇ ਨੇ, ਇਹ ਇਹਨਾਂ ਵਿੱਚੋਂ 1/3 ਜਿਹੜੇ ਨੇ ਕੈਨੇਡਾ ਵਿੱਚ ਬਣਾਏ ਜਾਣਗੇ, ਅਤੇ ਇਸ ਵਿੱਚ ਯੂਕਰੇਨ ਦੇ ਨੈਸ਼ਨਲ ਡਿਫੈਂਸ ਐਫਰਟ ਨੂੰ ਵੀ ਸਪਲਾਈ ਕੀਤਾ ਜਾਵੇਗਾ। ਸੋ ਇਸ ਵੇਲੇ 2000 ਕਹਿੰਦੇ ਹੈਗੇ ਨੇ

ਹੁਣ ਕੈਨੇਡਾ ਦੇ ਕੋਲ ਸਿਰਫ 2000 ਤੇ ਮਿਲੀਅਨਸ ਕਰਨੇ ਨੇ ਕਿਸੇ ਨੂੰ ਦੇਣੇ ਨੇ ਬਹੁਤ ਵੱਡਾ ਹੈ ਬਹੁਤ ਵੱਡੀ ਵਿਸ਼ ਲਿਸਟ ਹੈ ਜੋ ਕਿ ਅਸੀਂ ਉਮੀਦ ਕਰ ਸਕਦੇ ਹਾਂ ਕਿ ਉਹਨਾਂ ਕੋਲ ਕੋਈ ਪਲਾਨ ਹੋਵੇਗੀ ਕਾਰਨੀ ਉਹਨਾਂ ਨੇ ਨਵੀਂ ਪਾਰਟਨਰਸ਼ਿਪ ਯੂਰਪੀਅਨ ਯੂਨੀਅਨ ਦੇ ਨਾਲ ਵੀ ਜਿਹੜੀ ਹੈ ਉਹ ਜਿਹੜੀ ਹੈ ਫਰੇਆ ਪ੍ਰੋਜੈਕਟ ਉਸ ਦੇ ਵਿੱਚ ਸਾਂਝ ਲਈ ਉਹਨਾਂ ਨੇ ਜਿਹੜੀ ਹੈ ਪਾਰਟਨਰਸ਼ਿਪ ਦੀ ਉਹਨਾਂ ਨੇ ਗੱਲ ਕੀਤੀ ਹੈ ਸੋ ਕਾਰਨੀ ਨੇ ਇਹ ਵੀ ਕਿਹਾ ਕਿ ਕੈਨੇਡਾ ਦੀ ਇਨਵੋਲਵਮੈਂਟ ਯੂਕਰੇਨ ਨੂੰ ਵੀ ਸਪੋਰਟ ਕਰੇਗੀ ਪਰ ਯੂਰਪੀਅਨ ਪਾਰਟਨਰਸ਼ਿਪ ਪਾਰਟਨਰ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਵੀ ਅਸੀਂ ਸੰਬੰਧ ਚੰਗੇ ਕਰਾਂਗੇ ਇਹ ਨਵੇਂ ਪਾਸੇ ਵੱਲ ਨੂੰ ਜਿਹੜੀ ਕਹਾਣੀ ਜਿਹੜੀ ਹੈ ਇਹ ਤੁਰਦੀ ਹੋਈ ਇੱਧਰ ਤੇ ਇਸ ਵੇਲੇ ਜੇ ਡੋਨਲਡ ਟਰੰਪ ਵਾਲੇ ਮੁੱਦੇ ਨੂੰ ਥੋੜ੍ਹਾ ਜਿਹਾ ਹੋਰ ਅਸੀਂ ਅੱਗੇ ਵਧਾਈਏ ਤੇ ਉਹਨਾਂ ਨੇ ਕਨਵੈਨਸ਼ਨਸ ਆਪਣੀਆਂ ਜਿਹੜੀਆਂ ਨੇ ਉਹ ਕਰ ਰਹੇ ਨੇ ਕਿਉਂਕਿ ਨਵੰਬਰ ਦੇ ਵਿੱਚ ਮਿਡ ਟਰਮ ਇਲੈਕਸ਼ਨ ਹੋਣੀ ਹੈ ਤੇ ਡੈਲਸ ਸ਼ਹਿਰ ਦੇ ਵਿੱਚ ਉਹਨਾਂ ਨੇ ਇੱਕ ਵੱਡੀ ਕਨਵੈਨਸ਼ਨ ਨੂੰ ਸੰਬੋਧਨ ਕੀਤਾ ਰਿਪਬਲਿਕਨ ਪਾਰਟੀ ਦੇ ਬਹੁਤ ਵੱਡੇ ਸਪੋਰਟਰਾਂ ਦੀ ਭੀੜ ਸੀ ਉੱਥੇ ਤੇ ਉੱਥੇ ਇਸ ਤਰ੍ਹਾਂ ਦਾ ਲੱਗਾ ਮਹਿਸੂਸ ਹੋਇਆ ਕਿ ਡੋਨਲਡ ਟਰੰਪ ਦਾ ਕੈਨੇਡਾ ਵਿਰੋਧੀ ਜਿਹੜਾ ਹੈ ਸਟੈਂਡ ਉਹ ਉਹਨਾਂ ਦੇ ਸਮਰਥਕਾਂ ਦੇ ਦਿਲ ਨੂੰ ਲੱਗ ਰਹੀ ਹੈ ਗੱਲ ਤੇ ਕੈਨੇਡਾ ਦੇ ਪ੍ਰਤੀ ਜਿਹੜੇ ਉਹਨਾਂ ਦੇ ਬਿਆਨ ਸੀਗੇ ਉਹਨਾਂ ਨੂੰ ਚੰਗਾ ਰਿਸਪੋਂਸ ਮਿਲਿਆ ਤੇ ਲੋਕਾਂ ਨੇ ਸਪੋਰਟਰਸ ਜਿਹੜੇ ਸੀ ਉੱਥੇ ਉਹਨਾਂ ਨੇ ਇਸ ਤਰ੍ਹਾਂ ਲੱਗਾ ਉਹ ਇਕੋ ਜਿਹੜੀ ਆ ਉਸੇ ਤਰ੍ਹਾਂ ਦੀ ਆ ਰਹੀ ਹੈ ਜਿਸ ਤਰ੍ਹਾਂ ਕਿ ਡੋਨਲਡ ਟਰੰਪ ਚਾਹੁੰਦੇ ਸੀ ਤੇ ਕੈਨੇਡਾ ਦੇ ਮੁੱਦੇ ਤੇ ਹੀ ਕੈਨੇਡਾ ਨੂੰ ਭੰਡ ਕੇ ਉਹ ਇਲੈਕਸ਼ਨ ਜਿਹੜੀ ਹੈ ਉਹ ਜਿੱਤਣਾ ਚਾਹੁੰਦੇ ਨੇ ਪਰ ਇਸ ਦੌਰਾਨ ਉਹਨਾਂ ਨੇ ਹੋਰ ਵੀ ਕਈ ਗੱਲਾਂ ਕੀਤੀਆਂ ਨੇ ਚਲੋ ਤੇ ਉਹਨਾਂ ਦਾ ਮੁੱਦਾ ਵੀ ਹੈ ਇੱਕ ਤੇ ਉਹ ਕੈਨੇਡਾ ਬਾਬਤ ਉਹਨਾਂ ਨੇ ਕਿਹਾ ਕਿ ਕੈਨੇਡਾ US ਪ੍ਰੈਜੀਡੈਂਟ ਡੋਨਲਡ ਟਰੰਪ ਕਹਿੰਦੇ ਕਿ ਕੈਨੇਡਾ ਇਜ਼ ਡਾਇੰਗ ਟੂ ਮੇਕ ਏ ਟ੍ਰੇਡ ਡੀਲ ਡੈਲਸ ਦੀ ਰੈਲੀ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਕਿ ਕੈਨੇਡਾ ਵਾਲੇ ਤਾਂ ਮਰਦੇ ਜਾ ਰਹੇ ਨੇ ਸਾਡੇ ਨਾਲ ਸਮਝੌਤਾ ਕਰਨ ਨੂੰ ਵਪਾਰਕ ਸਮਝੌਤਾ ਕਰਨ ਨੂੰ ਲੇਕਿਨ ਉੱਥੇ ਜਿਹੜੀ ਉਹਨਾਂ ਨੇ ਸਭ ਤੋਂ ਵੱਡੀ ਗੱਲ ਕੀਤੀ ਉਹ ਇਹ ਕਿ ਮਿਡ ਟਰਮ ਕਨਵੈਨਸ਼ਨ ਜਿਹੜੀ ਹੈ ਉਸ ਵਿੱਚ ਵੋਟਰਾਂ ਨੂੰ ਕਹਿੰਦੇ ਕਿ ਇੱਦਾਂ ਸਮਝੋ ਕਿ ਜੇ ਉਹਨਾਂ ਦੀਆਂ ਆਪਣੀਆਂ ਇਲੈਕਸ਼ਨਾਂ ਹੋਣ ਲੋਕਾਂ ਦੀਆਂ ਤੇ ਆਪਣੇ ਐਲਾਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਨਵੰਬਰ ਦੀਆਂ ਮਿਡ ਟਰਮ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਕਾਂਗਰਸ ਦੇ ਦੋਵਾਂ ਸਦਨਾਂ ਸੈਨੇਟ ਜਾਂ ਤੇ ਹਾਊਸ ਦੇ ਉੱਪਰ ਆਪਣਾ ਕੰਟਰੋਲ ਬਣਾਏ ਰੱਖਦੀ ਹੈ ਤਾਂ ਅਮਰੀਕਾ ਦੇ ਹਰੇਕ ਅਡਲਟ ਸਿਟੀਜ਼ਨ ਨੂੰ $5,000 ਦਾ ਡਿਵੀਡੈਂਟ ਦੇਣਗੇ $5,000 ਟਰੰਪ ਡਿਵੀਡੈਂਟ ਵੋਟ ਖਰੀਦਣ ਦਾ ਇੱਕ ਕਿਸਮ ਦਾ ਉਹਨਾਂ ਦਾ ਪਲਾਨ $5,000 ਕੀ ਦਿੱਤਾ ਜਾ ਸਕਦਾ ਪਹਿਲਾਂ ਤਾਂ ਬਹੁਤ ਵੱਡਾ ਸਵਾਲ ਹੈ ਇਸ ਨੂੰ ਵਿਸ਼ਵ ਦੇ ਮੈਂ ਕਈ ਮੀਡੀਏ ਦੇਖੇ ਵੱਡੇ ਵੱਡੇ ਜਿਹੜੇ ਕਿ ਉਹ ਐਨਾਲਾਈਜ਼ ਕਰ ਰਹੇ ਸੀ ਕਿ ਕਿਵੇਂ ਦੇਣਗੇ ਤੇ ਕੀ ਇਹ ਪੋਸੀਬਲ ਵੀ ਹੋ ਸਕਦਾ ਸੋ ਇਸ ਕਨਵੈਨਸ਼ਨ ਦੇ ਵਿੱਚ ਜਿਹੜਾ ਉਹਨਾਂ ਨੇ ਦਾਅਵਾ ਕਰ ਦਿੱਤਾ ਤੇ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਦੁਨੀਆ ਭਰ ਦੇ ਵਿੱਚ ਜੋ ਭਾਰਤ ਵਿੱਚ ਆਮ ਤੌਰ ਤੇ ਜੋ ਕੰਪੈਰੀਜ਼ਨ ਕੀਤਾ ਜਾਂਦਾ ਹੈ ਕਿ ਉੱਥੇ ਜੀ ਫ੍ਰੀ ਬੀਜ ਦਿੱਤੀਆਂ ਜਾਂਦੀਆਂ ਨੇ ਤੇ ਮੁਫ਼ਤ ਦੇ ਵਿੱਚ ਲੋਕਾਂ ਨੂੰ ਚੀਜ਼ਾਂ ਤੇ ਚੋਣਾਂ ਤੋਂ ਪਹਿਲਾਂ ਗੱਫੇ ਜਿਹੜੇ ਨੇ ਦਿੱਤੇ ਜਾਂਦੇ ਨੇ ਤੇ ਇਹ ਕਿੰਨਾ ਕੁ ਉਸ ਨਾਲੋਂ ਵੱਖਰਾ ਹੈ ਕੰਮ ਇਹੋ ਤੇ ਡੋਨਲਡ ਟਰੰਪ ਨੇ ਇਹ ਜੋ ਗੱਲ ਤਾਂ ਕੀਤੀ ਆ ਹਾਲਾਂਕਿ ਉਹਨਾਂ ਨੇ ਵਾਅਦਾ ਨਹੀਂ ਲੱਗਦਾ ਕਿਤੇ ਵੀ ਕੀਤਾ ਤੇ ਨਾ ਉਹਨਾਂ ਨੇ ਕੋਈ ਇਸਦੀ ਡਿਟੇਲ ਦਿੱਤੀ ਹੈ ਹਾਲ ਦੀ ਘੜੀ ਸਿਰਫ ਸ਼ੋਸ਼ਾ ਜਿਹਾ ਲੱਗਦਾ ਹੈ ਤੇ ਇਹ ਸ਼ੋਸ਼ਾ ਕਿਸ ਹੱਦ ਤੱਕ ਸੀਰੀਅਸ ਹੋਵੇਗਾ ਤੇ ਕੀ ਉਹਨਾਂ ਨੂੰ ਕੋਈ ਸਵਾਲ ਪੁੱਛੇਗਾ ਵੈਸੇ ਬਹੁਤ ਘੱਟ ਇਸ ਤਰ੍ਹਾਂ ਹੋ ਰਿਹਾ ਕਿ ਉਹਨਾਂ ਨੂੰ ਕੋਈ ਕਾਊਂਟਰ ਕੁਐਸਚਨ ਕਰ ਰਿਹਾ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਨਾਲੋਂ ਉਲਟ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਤੇ ਕਰਦੇ ਰਹਿੰਦੇ ਨੇ ਛੋਟੀਆਂ ਮੋਟੀਆਂ ਜਿੱਥੇ ਪੱਤਰਕਾਰਾਂ ਨੂੰ ਵੀ ਜਿਵੇਂ ਆਮ ਤੌਰ ਤੇ ਤਾਂ ਇਹ ਹੁੰਦਾ ਨਾ ਕਿ ਪੱਤਰਕਾਰ ਬੜੇ ਤਿੱਖੇ ਤਿੱਖੇ ਸਵਾਲਾਂ ਦੇ ਨਾਲ ਲੀਡਰਾਂ ਨੂੰ ਜਿਹੜਾ ਘੇਰਦੇ ਨੇ ਇਹਨਾਂ ਦਾ ਉਲਟਾ ਹੈ ਜਨਾਬ ਹੋਰਾਂ ਦਾ ਕੰਮ ਇਹ ਪੱਤਰਕਾਰ ਨੂੰ ਵਿਅਕਤੀਗਤ ਤੌਰ ਤੇ ਵੀ ਘੇਰਦੇ ਨੇ ਤੇ ਉਹਨਾਂ ਦੇ ਮੀਡੀਆ ਅਦਾਰਿਆਂ ਦੀ ਅਲਾਇੰਸ ਜੇ ਕਿਤੇ ਮਾੜੀ ਮੋਟੀ ਆਸੇ ਪਾਸੇ ਨੂੰ ਹੋਵੇ ਉਸ ਵਾਲੇ ਫਿਰ ਬਹੁਤਾ ਹੁੰਦੇ ਨੇ ਸੋ $5,000 ਵਾਲਾ ਕਲੀਅਰ ਉਹਨਾਂ ਤੋਂ ਕੋਈ ਕਰੇਗਾ ਜਾਂ ਨਹੀਂ ਇਹ ਨਹੀਂ ਪਤਾ ਤੇ ਇਸ

ਮੁੱਦੇ ਤੇ ਡੈਮੋਕ੍ਰੈਟਿਕ ਪਾਰਟੀ ਜਿਹੜੀ ਹੈ ਉਹਨਾਂ ਨੂੰ ਅੱਤਵਾਦੀ ਤੇ ਸੋਸ਼ਲਿਸਟ ਪਾਰਟੀ ਦੱਸ ਕੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਸੀ ਆਲੋਚਨਾ ਰੱਜ ਕੇ ਕੀਤੀ ਗਈ। ਸੋ ਆਮ ਕੋਮਨ ਸੈਂਸ ਵਾਲੀ ਪਾਰਟੀ ਆਪਣੇ ਆਪ ਨੂੰ ਕਹਿੰਦੇ ਨੇ ਉਹ ਰਿਪਬਲਿਕਨ ਪਾਰਟੀ ਨੂੰ। ਸੋ ਇਹ ਦੋ ਦਿਨਾਂ ਦਾ ਜਿਹੜਾ ਸਮਾਗਮ ਹੈ, ਰੈਲੀ ਹੈ, ਫੰਡ ਰੇਜ਼ਰ ਹੈ ਅਤੇ ਇਸ 'ਤੇ 30,000 ਲੋਕਾਂ ਦੇ ਇਸ ਵਿੱਚ ਪਾਰਟੀਸਪੇਟ ਕਰਨ ਦੀ ਉਮੀਦ ਹੈਗੀ ਹੈ। ਅਤੇ ਇਹ ਵੀ ਹੈ ਕਿ ਕੁਛ ਰਿਪਬਲਿਕਨ ਕੈਂਡੀਡੇਟ ਜਾਂ ਕੁਛ ਲੋਕ ਇਸ ਬਹੁਤ ਮਹਿੰਗੇ ਅਤੇ ਇੱਕ ਐਕਸਟਰਾਆਰਡਨਰੀ ਜਿਹਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਉਹਦੇ ਵਿੱਚ ਮਹਿੰਗਾਈ ਦੇ ਅਤੇ ਹੋਰਨਾਂ ਚੀਜ਼ਾਂ ਦੇ ਮੁੱਦਿਆਂ ਕਾਰਨ ਕੁਛ ਲੋਕ ਇਹ ਤੋਂ ਦੂਰ ਵੀ ਬੈਠੇ ਹੋਏ ਨੇ। ਪਰ ਡੋਨਲਡ ਟਰੰਪ ਕਿਸੇ ਦੀ ਅੱਜ ਕੱਲ੍ਹ ਸੁਣ ਨਹੀਂ ਰਹੇ, ਉਹ ਕੰਮ ਲਗਾਤਾਰ ਖਿੱਚੀ ਜਾ ਰਹੇ ਨੇ। ਸੋ ਮੇਰਾ ਖਿਆਲ ਹੈ ਕਿ ਡੋਨਲਡ ਟਰੰਪ ਦਾ ਪੁਆਇੰਟ ਆਫ ਵਿਊ ਇੰਨਾ ਕੁ ਛੱਡ ਦਈਏ ਹੁਣ ਜੀ, ਅੱਗੇ ਤੇ ਚੱਲੀਏ ਤੇ ਵਾਹ ਵਾਹ ਸਾਡਾ ਸਮਾਂ ਖਾ ਜਾਂਦੇ ਨੇ ਜਨਾਬ। ਸਾਡੇ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਐਫ ਕੰਜ਼ਰਵੇਟਿਵ ਆਗੂ ਉਹ ਅਮਰੀਕਾ ਗਏ ਹੋਏ ਨੇ ਅਤੇ ਉੱਥੇ ਜਾ ਕੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡੀਅਨਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਕੈਨੇਡੀਅਨਸ ਜਿਹੜੇ ਨੇ ਆਰ ਫੀਲਿੰਗ ਵੂਂਡਡ ਐਂਡ ਕਨਫਿਊਜ਼ਡ। ਅਤੇ ਇਹ ਕਿ US ਪ੍ਰੈਜੀਡੈਂਟ ਕੈਨੇਡਾ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਨੇ, ਇਸ ਕਰਕੇ ਅਸੀਂ ਜ਼ਖਮੀ ਹਾਂ, ਵੂਂਡਡ ਹਾਂ ਅਤੇ ਕਨਫਿਊਜ਼ਡ ਹਾਂ। ਇਹ ਤੁਸੀਂ ਹੁਣ ਦੇਖ ਲਓ ਕਿ ਉਹਨਾਂ ਦੇ ਕਹਿਣ ਦਾ ਕੀ ਮਤਲਬ ਸੀ। ਵੂਂਡਡ ਦਾ ਮਤਲਬ ਤਾਂ ਸਿੱਧਾ ਹੀ ਹੈ ਕਿ ਕੈਨੇਡਾ ਨੇ ਇੱਕਦਮ, ਉਹ ਕਹਿੰਦੇ ਕਿ ਕਨਫਿਊਜ਼ ਅਸੀਂ ਵੂਂਡਡ ਇਸ ਕਰਕੇ ਹਾਂ ਕਿ ਸਾਡੇ 'ਤੇ ਜੋ ਜਿਸ ਤਰ੍ਹਾਂ ਦੀਆਂ ਚੀਜ਼ਾਂ ਥੋਪੀਆਂ ਜਾ ਰਹੀਆਂ ਨੇ, ਜਿੰਨਾ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਨੇਡੀਅਨਾਂ ਨੂੰ, ਇਹ ਆਪਣੇ ਆਪ ਦੇ ਵਿੱਚ ਦੁਖੀ ਹੋਣ ਵਾਲੀ ਗੱਲ ਹੈ। ਅਤੇ ਕਨਫਿਊਜ਼ ਇਸ ਕਰਕੇ ਕਿ ਇੱਕਦਮ ਕੈਨੇਡਾ ਵਾਲੇ ਅਮਰੀਕਾ ਦੇ ਦੁਸ਼ਮਣ ਕਿਵੇਂ ਬਣ ਗਏ। ਕੰਜ਼ਰਵੇਟਿਵ ਲੀਡਰ ਕਹਿੰਦੇ ਨੇ ਕਿ ਸਾਡੀ ਬਹੁਤ ਜ਼ੋਰਦਾਰ ਤਰੀਕੇ ਨਾਲ ਜੁੜਿਆ ਹੋਇਆ ਸਾਡਾ ਆਰਥਿਕ ਸੰਬੰਧ ਹੈ ਅਤੇ ਜਿਹਦੇ ਵਿੱਚ ਪੀਸ ਹੈ, ਸ਼ਾਂਤੀ ਹੈ ਅਤੇ ਖੁਸ਼ਹਾਲੀ, ਪ੍ਰੋਸਪੈਰਿਟੀ ਕਹਿੰਦੇ ਦਹਾਕਿਆਂ ਤੋਂ ਹੈ ਅਤੇ ਟਰੇਡ ਫਰੀ ਟੈਰਿਫ ਫਰੀ ਟਰੇਡ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਇਸ ਖਿੱਤੇ ਲਈ। ਅਤੇ ਕੰਜ਼ਰਵੇਟਿਵ ਲੀਡਰ ਨੇ ਕਿਹਾ ਕਿ ਇਸ ਦੋਵਾਂ ਦੇਸ਼ਾਂ ਨੂੰ ਜਿਹੜੇ ਨੇ ਇਹਨਾਂ ਦੇ ਆਪਣੇ ਮੁੱਦੇ ਤਾਂ ਜ਼ਾਹਰ ਤੌਰ 'ਤੇ ਹੋਣਗੇ ਅਤੇ ਅਸੀਂ ਅਮਰੀਕਾ ਦੀ ਸਪੋਰਟ ਹਮੇਸ਼ਾ ਤੋਂ ਕਰਦੇ ਰਹੇ ਹਾਂ। ਅਤੇ ਪੋਲੀਟਿਕਸ ਜਿਹੜੀ ਹੈ ਉਹਦੇ ਬਾਰੇ ਉਹਨਾਂ ਨੇ ਕੁਛ ਜਦੋਂ ਸਵਾਲ ਉਹਨਾਂ ਨੂੰ ਪੁੱਛੇ ਗਏ ਤਾਂ ਕਹਿੰਦੇ ਕਿ ਮੈਂ ਕਿ ਪ੍ਰਾਈਮ ਮਿਨਿਸਟਰ ਮਾਰਕ ਕਰਨੀ ਕੀ ਕਰ ਰਹੇ ਹਾਂ, ਆਹ ਕਰ ਰਹੇ ਹਾਂ ਫਲਾਨਾ। ਜਦੋਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਇਹ ਸਵਾਲ ਪੁੱਛੇ ਗਏ ਤਾਂ ਪੀਅਰ ਪੋਲੀਐਫ ਨੇ ਸਾਫ਼ ਸਪੱਸ਼ਟ ਕਿਹਾ, ਆਈ ਐਮ ਨੋਟ ਗੋਇੰਗ ਟੂ ਅਟੈਕ ਮਾਈ ਪ੍ਰਾਈਮ ਮਿਨਿਸਟਰ ਔਨ ਫੋਰਨ ਸੋਇਲ, ਮੈਂ ਵਿਦੇਸ਼ ਦੀ ਧਰਤੀ 'ਤੇ ਆਪਣੇ ਪ੍ਰਧਾਨ ਮੰਤਰੀ 'ਤੇ ਕੋਈ ਹਮਲਾ ਨਹੀਂ ਕਰਾਂਗਾ, ਇਟ ਇਜ਼ ਜਸਟ ਨੋਟ ਸਮਥਿੰਗ ਆਈ ਐਮ ਗੋਇੰਗ ਟੂ ਡੂ, ਇਹ ਬਿਲਕੁਲ ਨਹੀਂ ਕਰਾਂਗਾ। ਅਤੇ ਮੇਰਾ ਮਿਸ਼ਨ ਕਹਿੰਦੇ ਇੱਥੇ ਹੈ ਕਿ ਆਪਣੇ ਮੁਲਕ ਲਈ ਲੜਨਾ ਅਤੇ ਨਾ ਕੋਈ ਪੋਲੀਟੀਕਲ ਪੁਆਇੰਟ ਜਿਹੜੇ ਨੇ ਉੱਥੇ ਜਿਹਦੀ ਘਰੇਲੂ ਸਥਿਤੀ ਹੈ ਪੋਲੀਟਿਕਸ ਦੇ ਵਿੱਚ ਉਹਦੇ ਵਿੱਚੋਂ ਕੋਈ ਪੋਲੀਟੀਕਲ ਪੁਆਇੰਟ ਹਾਸਲ ਕਰਨਾ। ਸੋ ਪੀਅਰ ਪੋਲੀਐਫ ਦੇ ਬਿਆਨ ਬਿਲਕੁਲ ਜਿਹੜੇ ਨੇ ਪਿਛਲੇ ਕੁਛ ਦਿਨਾਂ ਦੇ ਵਿੱਚ ਮੋੜਾ ਪਿਆ ਹੈ ਉਹਨਾਂ ਦਾ, ਅਤੇ ਇਸ ਤੋਂ ਪਹਿਲਾਂ ਕੁਛ ਆਰਟੀਕਲ ਵਗੈਰਾ ਵੀ ਇਸ ਤਰ੍ਹਾਂ ਦੇ ਆਏ ਸੀ ਕਿ ਉਹਨਾਂ ਨੂੰ ਜਿਹੜਾ ਥਿਨ ਲਾਈਨ ਜਿਹੜੀ ਹੈ ਇਹਨੂੰ ਸਮਝਣਾ ਪੈਣਾ ਹੈ ਕਿ ਉਹ ਸਰਕਾਰ ਦੀਆਂ ਨੀਤੀਆਂ ਨੂੰ ਕ੍ਰਿਟੀਸਾਈਜ਼ ਕਰਨ ਪਰ ਕਿਤੇ ਇਸ ਤਰ੍ਹਾਂ ਨਾ ਲੱਗੇ ਕਿ ਉਹ ਅਮਰੀਕਾ ਵਾਲਿਆਂ ਨੂੰ ਜਸਟੀਫਾਈ ਕਰਦੇ ਫਿਰਨ ਜਿਹਦੇ ਨਾਲ ਮੁਲਕ ਦਾ ਨੁਕਸਾਨ ਹੋਵੇ ਜੀ। ਇੱਧਰ ਗੱਲਬਾਤ ਅਸੀਂ ਥੋੜ੍ਹੀ ਜਿਹੀ ਕਰ ਲੈਂਦੇ ਹਾਂ ਜੀ ਕਿ ਮਾਰਕ ਕਾਰਨੀ ਜਿਹੜੇ ਨੇ ਕੈਬਨਿਟ ਮੀਟਿੰਗ, ਖੈਰ ਖਾਸ ਖਬਰ ਉਹਦੇ ਵਿੱਚ ਨਹੀਂ ਹੈ। ਕੈਬਨਿਟ ਮੀਟਿੰਗ ਜਿਹੜੀ ਆ ਉਹ ਪਹਾੜੀਆਂ ਦੇ ਰਮਣੀਕ ਸਥਾਨ ਬੈਂਫ ਨੈਸ਼ਨਲ ਪਾਰਕ ਦੇ ਵਿੱਚ ਹੋ ਰਹੀ ਹੈ। ਸੋ ਇੱਥੇ ਆਏ ਹੋਏ ਨੇ ਜੀ, ਟੁਕੇ ਨੇ ਸਾਰੇ, ਅਤੇ ਕੈਬਨਿਟ ਰਿਟਰੀਟ ਜਿਹੜੀ ਹੈ ਇਹ ਫਾਲ ਸਿਟਿੰਗ ਜਿਹੜੀ ਪਾਰਲੀਮੈਂਟ ਦੀ ਹੋਵੇਗੀ ਆਉਣ ਵਾਲੇ ਦਿਨਾਂ ਵਿੱਚ, ਪਾਰਲੀਮੈਂਟ ਬੈਠੇਗੀ ਜੁੜੇਗੀ, ਉਸ ਤੋਂ ਪਹਿਲਾਂ ਦੀ ਇਹ ਇੱਕ ਮੀਟਿੰਗ ਹੈ ਅਤੇ ਉਸ ਵਿੱਚ ਏਜੰਡਾ ਤੈਅ ਹੋਵੇਗਾ। ਅਤੇ ਇਹ ਵੀ ਕਿਹਾ ਗਿਆ ਸੀ ਕੁਛ ਦਿਨ ਪਹਿਲਾਂ ਕਿ ਜੋ ਮੈਂਡੇਟ ਲੈਟਰਸ ਦਿੱਤੀਆਂ ਗਈਆਂ ਨੇ ਕੈਬਨਿਟ ਨੂੰ, ਮਿਨਿਸਟਰਾਂ ਨੂੰ ਜੋ ਪਹਿਲਾਂ ਦਿੱਤੀਆਂ ਗਈਆਂ ਸੀ ਉਹਦੇ ਬੇਸ 'ਤੇ ਰਿਪੋਰਟ ਕਾਰਡ ਲਿਆ ਜਾਵੇਗਾ ਕਿ ਭਾਈ ਤੁਸੀਂ ਇਹਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਨੇ। ਸੋ ਇਹ ਵੀ ਅੰਦਰ ਖਾਤੇ ਥੋੜ੍ਹਾ ਜਿਹਾ ਰੌਲਾ ਸੀ, ਕੁਛ ਮੀਡੀਆਦਾਰਿਆਂ ਨਾਲ ਗੱਲਬਾਤ ਕਰਦੇ ਹੋਏ ਅੰਦਰ ਖਾਤੇ ਗੱਲ ਕਹੀ ਸੀ ਕੁਛ ਆਗੂਆਂ ਨੇ ਕਿ ਸਾਨੂੰ ਤਾਂ ਥੋੜ੍ਹੀ ਜਿਹੀ ਘਬਰਾਹਟ ਹੋ ਰਹੀ ਹੈ ਕਿ ਪਤਾ ਨਹੀਂ ਕੀ ਹੋਵੇਗਾ। ਅਤੇ ਮਾਰਕ ਕਾਰਨੀ ਬੜੇ ਸਖ਼ਤ ਪ੍ਰਾਈਮ ਮਿਨਿਸਟਰ ਵਜੋਂ, ਖਾਸ ਤੌਰ 'ਤੇ ਜਦੋਂ ਕਾਗਜ਼ਾਂ ਪੱਤਰਾਂ ਦੀ ਗੱਲ ਆਉਂਦੀ ਹੈ ਅਤੇ ਕੰਮਕਾਜ ਦੀ ਗੱਲ ਆਉਂਦੀ ਹੈ ਤਾਂ ਬਹੁਤ ਉਹ ਬਰੀਕੀ ਨਾਲ ਹਰ ਇੱਕ ਨੂੰ ਘੇਰਦੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਖਰੀ ਜਿਹੀ ਚੀਜ਼ ਹੋਵੇਗੀ ਬਹੁਤ ਸਾਰੇ ਲੋਕਾਂ ਵਾਸਤੇ।

0: ਲੇਕਿਨ ਇਹ ਮੀਟਿੰਗ ਜਿਹੜੀ ਹੋ ਰਹੀ ਹੈ ਇਸ ਤੋਂ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਅਜੇ ਪਤਾ ਨਹੀਂ ਹੈ ਜੀ।
1: ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛ ਨਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ, ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
7: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।

ਰੇਡੀਓ ਸਰ ਸੰਗਮ ਤੇ ਇੱਕ ਵਾਰ ਫੇਰ ਸਵਾਗਤ ਜੀ ਆਪ ਸਭ ਸੁਣਨ ਵਾਲਿਆਂ ਦਾ ਪ੍ਰੋਗਰਾਮ ਨੂੰ ਅੱਗੇ ਵਧਾਈਏ ਜਿਹੜਾ ਵਪਾਰਕ ਗੱਲਾਂ ਬਹੁਤੀਆਂ ਹੋ ਜਾਂਦੀਆਂ ਨੇ ਤੇ ਇਸ ਵੇਲੇ ਜਿਹੜੀ ਸਥਿਤੀ ਹੈ ਜੀ ਉਸਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਇਹ ਵੀ ਨਹੀਂ ਹੈ ਕਿ ਅਸੀਂ ਕੋਈ ਜਾਣ ਬੁੱਝ ਕੇ ਇਹੋ ਜਿਹੀਆਂ ਕਰ ਰਹੇ ਹਰ ਪਾਸੇ ਚਰਚਾ ਇਹੋ ਜਿਹੀ ਹੈ ਹੋਰ ਖਬਰਾਂ ਵੱਲ ਧਿਆਨ ਕਰਦੇ ਹਾਂ ਇੱਕ ਐਡਮਿੰਟਨ ਸ਼ਹਿਰ ਨਾਲ ਸੰਬੰਧਿਤ ਖਬਰ ਜੋ ਅਗਸਤ 21 ਨੂੰ ਆਈ ਸੀ ਕਿ ਐਡਮਿੰਟਨ ਸ਼ਹਿਰ ਦੇ ਨੌਰਥ ਵਾਲੇ ਪਾਸੇ ਜੋ ਫੋਰਟ ਮੈਕਮਰੀ ਨੂੰ ਹਾਈਵੇ ਜਾਂਦਾ ਹੈ ਮੈਨਿੰਗ ਡਰਾਈਵ ਵੀ ਕਹਿ ਦਿੰਦੇ ਨੇ ਉਸ ਤੇ ਸਥਿਤ ਹੈ ਬੜਾ ਆਲੀਸ਼ਾਨ ਗੁਰਦੁਆਰਾ ਹਾਈਵੇ ਦੇ ਉੱਪਰ ਹੈ ਨਾਨਕਸਰ ਗੁਰਦੁਆਰਾ ਹੈ ਜੀ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੜਕੇ ਇੱਕ ਵਿਅਕਤੀ ਜਾ ਵੜਿਆ ਤੇ ਉਸਨੇ ਉੱਥੇ ਮੌਜੂਦ ਸੇਵਾਦਾਰਾਂ ਤੇ ਜਾਂ ਜੋ ਗ੍ਰੰਥੀ ਸਿੰਘ ਸਨ ਉਹਨਾਂ ਤੇ ਹਮਲਾ ਬੋਲ ਦਿੱਤਾ ਤੇ ਇਸ ਕੇਸ ਦੇ ਵਿੱਚ 27 ਸਾਲਾਂ ਦਾ ਇੱਕ ਮੁਜਰਮ ਜਿਹਾ ਵਿਅਕਤੀ ਹੈ ਜੀ ਇਹਨੂੰ ਚਾਰਜ ਕਰ ਦਿੱਤਾ ਗਿਆ ਆਸਟਿਨ ਸਿਮ ਪੈਲੇਟੀਅਰ ਆਸਟਿਨ

ਕਾਸਿਮ ਪੈਲਟੀਅਰ ਨੂੰ ਸਤੰਬਰ 4 ਨੂੰ ਚਾਰਜ ਕੀਤਾ ਗਿਆ। ਦੋ ਦੋਸ਼ ਉਸ 'ਤੇ ਲੱਗੇ ਨੇ ਕਿ ਪੋਜੈਸ਼ਨ ਆਫ ਵੈਪਨ ਫੋਰ ਅ ਡੇਂਜਰਸ ਪਰਪਸ ਅਤੇ ਸ਼ਰਾਰਤ ਦੇ ਵੀ। ਅਗਸਤ 21 ਨੂੰ ਇਹ ਘਟਨਾ ਵਾਪਰੀ ਸੀ। ਅਤੇ ਇਹ ਵੀ ਕਿਹਾ ਜਾ ਰਿਹਾ ਕਿ ਐਡਮਿੰਟਨ ਪੁਲਿਸ ਸਰਵਿਸ ਦੀ ਹੇਟ ਕ੍ਰਾਈਮਸ ਯੂਨਿਟ ਹੈ ਜਿਹੜਾ ਹੈ ਉਹ ਅਜੇ ਵੀ ਇਸ ਇੰਸੀਡੈਂਟ ਨੂੰ ਅਸੈਸ ਕਰ ਰਹੀ ਹੈ ਕਿ ਕੀ ਇਹ ਕੋਈ ਨਫ਼ਰਤ ਦਾ ਵੀ ਨਾਲ ਸੰਬੰਧਿਤ ਕੋਈ ਗੱਲਬਾਤ ਹੈ, ਕੋਈ ਜੁਰਮ ਹੈ, ਕੀ ਨਫ਼ਰਤ ਦਾ ਜੁਰਮ ਹੈ, ਹੇਟ ਕ੍ਰਾਈਮ ਹੈ। ਪਰ ਇਸ ਵੇਲੇ ਕਹਿੰਦੇ ਕਿ ਕੋਈ ਐਵੀਡੈਂਸ ਨਹੀਂ ਹੈ, ਕੋਈ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਕੋਈ ਨਫ਼ਰਤ ਨਾਲ ਭਰਿਆ ਹੋਇਆ ਇਹ ਕੋਈ ਗੱਲ ਸੀਗੀ। ਅਤੇ ਇਹ ਕਿਹਾ ਗਿਆ ਕਿ ਵਿਅਕਤੀ ਗੁਰਦੁਆਰਾ ਦੇ ਵਿੱਚ ਐਂਟਰ ਹੋਇਆ ਸਵੇਰੇ ਜਦੋਂ ਪਾਠ ਚੱਲ ਰਿਹਾ ਸੀ, ਅਤੇ ਉੱਥੇ ਸਟਾਫ ਨੇ ਜਦੋਂ ਇਸ ਨੂੰ ਰੋਕਿਆ ਅਤੇ ਰੋਕਣ ਤੋਂ ਬਾਅਦ ਜਿਹੜਾ ਸੀ ਉਹ ਹੱਥੋ ਪਾਈ ਦੇ ਵਿੱਚ ਬਦਲ ਗਿਆ ਅਤੇ ਅਟੈਕਰ ਜਿਹੜੇ ਸੀਗੇ ਜੀ ਉੱਥੇ ਫਿਰ ਅਟੈਕਰ ਨੂੰ ਫੜ ਲਿਆ ਗਿਆ। 5:10 'ਤੇ ਪੁਲਿਸ ਆਈ ਅਤੇ ਉਹਦੇ ਹਵਾਲੇ ਕਰ ਦਿੱਤਾ ਗਿਆ। ਦੋ ਵਿਅਕਤੀ ਜਿਹੜੇ ਸੀ ਉੱਥੇ ਜ਼ਖਮੀ ਹੋਏ, ਉਹ ਠੀਕ ਠਾਕ ਨੇ, ਉਹਨਾਂ ਦਾ ਇਲਾਜ ਹੋਇਆ। ਅਤੇ ਇਹ ਜਿਹੜਾ ਵਿਅਕਤੀ ਹੈ ਇਸ ਵਿੱਚ ਪੁਲਿਸ ਨੇ ਇਹ ਦੱਸਿਆ ਕਿ ਸਿਮ ਪੈਲਟੀਅਰ ਨਾਂ ਦਾ ਜਿਹੜਾ ਬੰਦਾ ਹੈ ਇੱਕ ਫੈਡਰਲ ਇੰਸਟੀਟਿਊਸ਼ਨ ਜੇਲ੍ਹ ਦੇ ਵਿੱਚੋਂ ਅਲਬਰਟਾ ਵਿੱਚ ਇੱਕ ਦਿਨ ਪਹਿਲਾਂ ਇਹ ਰਿਹਾ ਹੋਇਆ ਸੀ। ਇੱਕ ਦਿਨ ਪਹਿਲਾਂ ਕਾਹਦਾ ਸੜਕਸਾਰ 'ਤੇ ਉੱਥੇ ਜਾ ਵੜਿਆ। ਸੋ ਇਸ ਤਰ੍ਹਾਂ ਕਹਿਣ ਲਓ ਕਿ ਉਸ ਰਾਤ ਜਾਂ ਉਸ ਰਾਤ ਤੋਂ ਪਹਿਲਾਂ ਉਹਨੂੰ ਰਿਹਾ ਕੀਤਾ ਗਿਆ ਸੀ। ਅਤੇ ਡੈਜ਼ਿਗਨੇਟਡ ਹਾਫਵੇ ਜਿਹੜਾ ਹਾਊਸ ਹੁੰਦਾ ਹੈ ਇਸ ਤਰ੍ਹਾਂ ਦੇ ਕਈ ਕੈਦੀਆਂ ਵਾਸਤੇ ਕੰਡੀਸ਼ਨ ਹੁੰਦੀ ਹੈ ਉਹਨਾਂ ਦੀ, ਤਾਂ ਉੱਥੇ ਪਹੁੰਚਣ ਤੋਂ ਨਾਕਾਮ ਰਿਹਾ। 2024 ਦੇ ਵਿੱਚ ਕਹਿੰਦੇ ਉਸ 'ਤੇ ਸਿਮ ਪੈਲਟੀਅਰ ਨੂੰ 28 ਮਹੀਨੇ ਦੀ ਸਜ਼ਾ ਅਤੇ ਫਿਰ 28 ਮਹੀਨੇ ਦੀ ਸਜ਼ਾ ਜਿਹੜੀ ਸੀ ਸੁਣਾਈ ਗਈ ਸੀ ਐਗਰੀਵੇਟਡ ਅਸੋਲਟ ਅਤੇ ਇੱਕ ਪੁਲਿਸ ਅਫਸਰ ਪੀਸ ਅਫਸਰ 'ਤੇ ਅਤੇ ਇੱਕ ਹੋਰ ਕੇਸ ਦੇ ਵਿੱਚ ਉਹਨੂੰ 6 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਹੁਣ ਸਤੰਬਰ 18 ਨੂੰ ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਗੱਲ ਇੱਕ ਖਬਰ ਜਿਹੜੀ ਹੈ ਜੀ ਉਹ ਅਮਰੀਕਾ ਦੇ ਨਾਲ ਸੰਬੰਧਿਤ ਉਹ ਕਰ ਲੈਂਦੇ ਹਾਂ ਪਹਿਲਾਂ। ਅਮਰੀਕਾ ਦੇ ਨਾਲ ਸੰਬੰਧਿਤ ਹੈ ਲੇਕਿਨ ਉਹ ਸਿੱਖ ਭਾਈਚਾਰੇ ਨਾਲ ਜੁੜੀ ਹੋਈ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਦਿੱਤੀ ਜਿਸ ਵਿੱਚ ਇੱਕ ਸਿੱਖ ਵਿਅਕਤੀ ਜਿਹੜਾ ਸੀ ਉਸ ਨੂੰ ਦਰਸਾਇਆ ਗਿਆ ਅਤੇ ਵਿੱਚ ਲਿਖਿਆ ਗਿਆ ਗੈਟ ਆਫ ਅਵਰ ਰੋਡਸ, ਸਾਡੀਆਂ ਸੜਕਾਂ ਤੋਂ ਹਟ ਜਾਓ। ਯੂ ਡੋਂਟ ਨੋ ਹਾਊ ਟੂ ਡਰਾਈਵ ਮਿਸਟਰ ਸਿੰਘ, ਮਿਸਟਰ ਸਿੰਘ ਤੁਹਾਨੂੰ ਨਹੀਂ ਪਤਾ ਕਿ ਡਰਾਈਵਿੰਗ ਕਿਵੇਂ ਕਰਨੀ ਹੈ। ਸੋ ਇਹ ਜਿਹੜਾ ਉਸ ਦੇ ਵਿੱਚ ਫੋਟੋ ਦੇ ਵਿੱਚ ਸੀਗਾ, ਇਹ ਪੋਸਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ DHS ਵੱਲੋਂ, ਸਰਕਾਰੀ ਜੋ ਉਹਨਾਂ ਦੀ ਏਜੰਸੀ ਹੈ ਜੀ। ਅਤੇ ਇਸ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜੋ ਪੋਸਟ ਕੀਤਾ, ਸੈਲਫ ਡਿਪੋਰਟ ਔਰ ਫਾਇੰਡ ਆਊਟ, ਅਤੇ ਟਰਾਂਸਫਾਰਮਰਸ ਦਾ US ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਇੱਕ ਉਹਦੇ ਸ਼ੋਲਡਰ 'ਤੇ ਇੱਕ ਸੀਲ ਲੱਗੀ ਹੋਈ ਸੀ। ਸੋ ਅਮੈਰੀਕਾ ਫੋਰ ਅਮੈਰੀਕਨਸ, ਇਹ ਅੱਜ ਪੋਸਟ ਪਾਈ ਗਈ ਅਤੇ ਲੱਖਾਂ ਮਿਲੀਅਨਸ ਲੋਕਾਂ ਨੇ ਇਸ ਨੂੰ ਦੇਖਿਆ, ਲਾਈਕ ਕੀਤਾ ਜਾਂ ਜੋ ਵੀ। ਪਰ ਉਸ ਤੋਂ ਬਾਅਦ ਜਦੋਂ ਰੌਲਾ ਪਿਆ ਅਤੇ ਇਹ ਜਿਹੜੀ ਫੋਟੋ ਦੇ ਵਿੱਚ ਇੱਕ ਜਿਹੜਾ ਇੱਕ ਦਿਖਾਇਆ ਜਾਂਦਾ ਕਿ ਦਾੜੀ ਵਾਲਾ ਇੱਕ ਵਿਅਕਤੀ ਜਿਸ ਦੇ ਸਿਰ 'ਤੇ ਕੱਪੜਾ ਬੰਨਿਆ ਹੋਇਆ, ਉਸ ਦੇ ਸਾਹਮਣੇ ਇੱਕ ਆਪਟੀਮਸ ਪ੍ਰਾਈਮ ਇੱਕ ਕਰੈਕਟਰ ਹੈ ਟਰਾਂਸਫਾਰਮਰ ਫਰੈਂਚਾਈਜ਼ ਦਾ, ਅਤੇ ਉਸ ਦੇ ਸ਼ੋਲਡਰ 'ਤੇ ਇੱਕ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੀ ਸੀਲ ਹੈ। ਅਤੇ ਇਸ ਨੂੰ ਫਿਰ ਇੰਡੀਅਨ ਅਮੈਰੀਕਨ ਗਰੁੱਪਸ ਜਿਹੜੇ ਨੇ, ਸਿੱਖਾਂ ਦੇ ਨੇ, ਡੈਮੋਕ੍ਰੇਟਸ ਜਿਹੜੇ ਨੇ, ਦੂਸਰੀ ਪਾਰਟੀ, ਉਹਨਾਂ ਵੱਲੋਂ ਵਿਰੋਧ ਤਾਂ ਤੁਰੰਤ ਜਿਹੜੀ ਹੈ ਉਹਦਾ ਝੱਲਣੀ ਪਈ। ਅਤੇ ਰੇਸਿਸਟ ਪੋਸਟ ਇਸ ਨੂੰ ਕਿਹਾ ਗਿਆ ਸਿੱਖ ਅਮੈਰੀਕਨਾਂ ਦੇ ਉੱਪਰ, ਅਤੇ ਮਿਲੀਅਨਸ ਲੋਕ ਜਿਹੜੇ ਜਿਹਨਾਂ ਦੇ ਨਾਮ ਨਾਲ ਸਿੰਘ ਹੈ, ਅਤੇ ਇਹ ਤਾਂ ਹੁਣ ਚਲੋ ਸਾਡੇ ਕੀ ਇਹਦੇ ਬਾਰੇ ਪਰਿਭਾਸ਼ਾ ਅਸੀਂ ਦੇਣੀ ਹੈ। ਪਰ ਇਹ ਵੀ ਇੱਕ ਟਾਈਮਿੰਗ ਜਿਹੜੀ ਹੈ ਪੋਸਟ ਦੀ, ਇਹ ਪਾਉਣ ਦੀ, ਇਹ ਐਨਵਰਸਰੀ ਦੇ ਨਾਲ ਮੇਲ ਖਾਂਦੀ ਸਤੰਬਰ 11 ਦੇ ਜਿਹੜੇ ਹਮਲੇ ਨੇ 2001 ਵਿੱਚ। ਇਸ ਤੋਂ ਬਾਅਦ ਜੋ ਐਂਟੀ ਮੁਸਲਿਮ ਇੰਸੀਡੈਂਟ ਹੋਏ ਬਹੁਤ ਸਾਰੇ, ਉਹਨਾਂ ਦੇ ਵਿੱਚ ਸਿੱਖਾਂ ਨੂੰ ਮਿਸਟੇਕਨ ਆਈਡੈਂਟੀ ਦੇ ਤੌਰ 'ਤੇ ਲੈ ਕੇ ਬਹੁਤ ਜਗ੍ਹਾ 'ਤੇ ਨਿਸ਼ਾਨਾ ਬਣਾਇਆ ਗਿਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਬਾਅਦ ਵਿੱਚ ਇੱਕ ਸਟੇਟਮੈਂਟ ਦਿੱਤੀ ਕਿ ਅਸੀਂ ਤਾਂ ਪੋਸਟ ਹਰਜਿੰਦਰ ਸਿੰਘ ਨਾਂ ਦਾ ਇੱਕ ਟਰੱਕ ਡਰਾਈਵਰ ਜਿਹੜਾ ਜਿਹਨੇ ਇੱਕ ਵੱਡਾ ਹਾਦਸਾ ਕਰ ਦਿੱਤਾ ਸੀ ਜਿਸ ਨਾਲ 3 ਵਿਅਕਤੀਆਂ ਦੀ ਮੌਤ ਹੋਈ ਸੀ ਕਿਉਂਕਿ ਉਹ ਸੜਕ 'ਤੇ ਗਲਤ ਤਰੀਕੇ ਨਾਲ ਯੂਟਰਨ ਲੈ ਰਿਹਾ ਸੀ, ਅਤੇ ਉਹਨੇ ਨੋਟ ਗਿਲਟੀ ਚਾਰਜਿਸ ਜਿਹੜੇ ਨੇ ਹੋਮਿਸਾਈਡ ਅਤੇ ਮੈਨਸਲੋਟਰ ਦੇ ਉਹਨਾਂ ਨੂੰ ਉਹ ਨੋਟ ਗਿਲਟੀ ਉਹਨਾਂ ਨੇ ਪਲੈਟ ਕੀਤੇ ਨੇ।

ਡਿਪਾਰਟਮੈਂਟ ਨੇ ਕ੍ਰਿਟੀਸਿਜ਼ਮ ਦੀ ਪੋਸਟ ਨੂੰ ਵੀ ਜੇ ਪੋਸਟ ਦੀ ਕ੍ਰਿਟੀਸਿਜ਼ਮ ਨੂੰ ਭਾਵ ਜਿਹਨਾਂ ਲੋਕਾਂ ਨੇ ਇਸ ਨੂੰ ਕ੍ਰਿਟੀਸਾਈਜ਼ ਕੀਤਾ ਆਲੋਚਨਾ ਕੀਤੀ ਉਸ ਨੂੰ ਵੀ ਨੌਨ ਸੈਂਸੀਕਲ ਡ੍ਰਿਵਲ ਦੱਸਿਆ ਕਿ ਇਹ ਬਿਨਾਂ ਸੋਚ ਸਮਝ ਤੋਂ ਕੰਮ ਜਿਹੜਾ ਕਰ ਰਹੇ ਨੇ ਲੋਕ ਸਾਡੀ ਵਿਰੋਧਤਾ ਕਰ ਰਹੇ ਨੇ। ਹਰਜਿੰਦਰ ਸਿੰਘ ਦੇ ਬਾਰੇ ਉਹ ਫਿਰ ਲਿਖਦੇ ਨੇ ਕਿ ਉਹ ਇੱਕ ਇਲੀਗਲ ਏਲੀਅਨ ਹੈ ਜੋ ਕਿ ਸਾਡੇ ਮੁਲਕ ਦੇ ਵਿੱਚ ਹੋਣਾ ਹੀ ਨਹੀਂ ਸੀ ਚਾਹੀਦਾ। ਡਿਪਾਰਟਮੈਂਟ ਨੂੰ ਹਾਲਾਂਕਿ ਇਹ ਜਵਾਬ ਵੀ ਦਿੰਦੇ ਰਹੇ। ਇੱਥੇ ਹੀ ਨਹੀਂ, ਕੈਲੀਫੋਰਨੀਆ ਦੇ ਗਵਰਨਰ ਦੇ ਪ੍ਰੈਸ ਆਫਿਸ ਨੇ ਕਿਹਾ ਕਿ ਜਿਹੜੀ ਸੋਸ਼ਲ ਮੀਡੀਆ ਹੈ ਡਿਸਗਸਟਿੰਗ ਹੈ ਅਤੇ ਸਿੱਖ ਕਮਿਊਨਿਟੀ ਦੇ ਅਗੇਂਸਟ ਰੇਸਿਸਟ ਪ੍ਰੋਪੇਗੈਂਡਾ ਹੈ। ਇਹ ਗਿਵਨ ਨਿਊਸਮ ਜਿਹੜੇ ਕੈਲੀਫੋਰਨੀਆ ਦੇ ਡੈਮੋਕ੍ਰੈਟ ਗਵਰਨਰ ਨੇ ਉਹਨਾਂ ਦੇ ਆਫਿਸ ਵੱਲੋਂ ਸਟੇਟਮੈਂਟ ਆਈ ਸੀ। ਪਰ ਉਹਦੇ ਰਿਸਪੋਂਸ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਵਾਲੇ ਫਿਰ ਲਿਖਦੇ ਨੇ ਕਿ ਇਹ ਗਿਵਨ ਨਿਊਸਮ ਜੀ ਤੁਹਾਡੀ ਸਟੇਟ ਦੇ ਵਿੱਚ ਹੀ ਉਹ ਮੁੰਡੇ ਨੂੰ ਸਿੰਘ ਨੂੰ ਜਿਹੜਾ ਹੈ ਮਿਸਟਰ ਸਿੰਘ ਫਿਰ ਲਿਖਿਆ ਮਿਸਟਰ ਸਿੰਘ ਉਹਨੂੰ ਹੀ ਉੱਥੇ ਜਾਰੀ ਕੀਤਾ ਗਿਆ ਸੀ ਲਾਇਸੈਂਸ। ਸੋ ਇਸ ਕਸ਼ਮਕਸ਼ ਦੇ ਚੱਲਦਿਆਂ ਹੋਮਲੈਂਡ ਸਿਕਿਉਰਿਟੀ ਪਹਿਲਾਂ ਤਾਂ ਜਵਾਬ ਜੂ ਦਿੱਤੇ ਲੋਕਾਂ ਨੂੰ ਅਤੇ ਫਿਰ ਉਸਨੂੰ ਡਿਲੀਟ ਵੀ ਕਰ ਦਿੱਤਾ। ਬੜੀ ਤਰਾਸਦੀ ਵਾਲੀ ਗੱਲ ਕਿ ਇਸ ਤਰੀਕੇ ਦਾ ਕੰਮ ਜਿਹੜਾ ਜੀ ਹੋ ਰਿਹਾ ਅਤੇ ਸਿੱਖ ਕੌਮ ਦੇ ਬਹੁਤ ਸਾਰੇ ਇਸ ਵੇਲੇ ਜਿਹੜੇ ਮਸਲੇ ਨੇ ਉਹਨਾਂ ਵਿੱਚੋਂ ਇੱਕ ਇਹ ਵੀ ਹੈ ਕਿ ਇਸ ਵੇਲੇ ਕੈਨੇਡਾ ਅਮਰੀਕਾ ਦੀ ਧਰਤੀ 'ਤੇ ਹੀ ਨਹੀਂ ਬਲਕਿ ਹੋਰ ਮੁਲਕਾਂ ਦੇ ਵਿੱਚ ਵੀ ਜਿਹੜਾ ਉਹ ਇਸ ਤਰ੍ਹਾਂ ਨਿਸ਼ਾਨਾ ਬਣਾ ਕੇ ਜਿਹੜਾ ਟਾਰਗੇਟ ਕੀਤਾ ਜਾ ਰਿਹਾ। ਅਤੇ ਯੂ ਐਸ ਏ ਦੇ ਵਿੱਚ ਅਗਰ ਸਰਕਾਰੀ ਡਿਪਾਰਟਮੈਂਟ ਇਸ ਤਰ੍ਹਾਂ ਕਰਨਗੇ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਹੋ ਸਕਦਾ ਹੈ। ਸੋ ਇਹ ਖਬਰ ਯੂ ਐਸ ਏ ਤੋਂ ਹੈ ਜੀ। ਹੋਰ ਖਬਰਾਂ ਸਾਡੇ ਕੋਲ ਬਹੁਤ ਸਾਰੀਆਂ ਨੇ। ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਜਾਣਕਾਰੀ ਦੇ ਦਈਏ ਕਿ ਪ੍ਰੋਗਰਾਮ ਦੇ ਸਪੋਂਸਰ ਹਨ ਜਿਸ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਸੋਨਿਕ ਅਤੇ ਮਾਨਸ ਪਹੁਜਾ ਹੋਰਾਂ ਨੂੰ ਯਾਦ ਰੱਖੋ। ਫੋਨ ਹੈ 587-832-1208 587-832-1208 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ, ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਢੱਟ ਹੋਰਾਂ ਨਾਲ ਸੰਪਰਕ ਕਰ ਲਓ। ਸਰਕਾਰ ਨੂੰ ਬਿੱਲ ਭੇਜਣਗੇ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਵਾਸਤੇ ਵੀਰਪਾਲ ਕੌਰ ਨੂੰ 8057-8050-09083 ਤੇ ਕਾਲ ਕਰੋ। ਨਾਰਥ ਈਸਟ ਕੈਲਗਰੀ ਦੇ ਸਨਰਾਈਜ਼ ਏਰੀਆ ਦੇ ਵਿੱਚ ਹੈ ਜੀ ਓਐਸਐਸ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਅਤੇ ਮਾਹਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-687-4497 ਓਐਸਐਸ ਸਮਾਇਲ ਮੈਡੀਕਲ ਅਤੇ ਕਲੀਨਿਕ ਸਨਰਾਈਜ਼ ਏਰੀਆ ਦੇ ਵਿੱਚ ਹੈ ਜੀ। ਖਬਰਾਂ ਹੋਰ ਜਿਹੜੀਆਂ ਨੇ ਜੀ ਉਹਨਾਂ ਵੱਲ ਧਿਆਨ ਕਰਦੇ ਹਾਂ। ਕੈਨੇਡਾ ਦੇ ਵਿੱਚ ਮਕਾਨਾਂ ਦੀ ਘਰਾਂ ਦੀ ਕਿੱਲਤ ਰਹੇਗੀ, ਇਹ ਸੀ ਐਮ ਐਸ ਸੀ ਦੀ ਇੱਕ ਰਿਪੋਰਟ ਕਹਿੰਦੀ ਹੈ। 2036 ਤੱਕ ਕਹਿੰਦੇ ਨੇ ਕੈਨੇਡਾ ਦੇ ਵਿੱਚ 47 ਲੱਖ ਨਵੇਂ ਘਰ ਚਾਹੀਦੇ ਨੇ। ਪਰ ਸੀ ਐਮ ਐਸ ਸੀ ਵਾਲੇ ਅੱਗੇ ਕਹਿੰਦੇ ਨੇ ਕਿ ਕੰਸਟਰਕਸ਼ਨ ਦੀ ਸਪੀਡ ਘੱਟ ਸਕਦੀ ਹੈ। ਕੈਨੇਡਾ ਦੇ ਰੀਅਲ ਸਟੇਟ ਬਾਜ਼ਾਰ ਨੂੰ ਲੈ ਕੇ ਜਿਹੜੀ ਰਿਪੋਰਟ ਹੈ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਜਾਰੀ ਕੀਤੀ ਹੈ, ਉਹ ਕਹਿੰਦੇ ਨੇ ਕਿ 2036 ਤੱਕ 4.69 ਮਿਲੀਅਨ ਘਰਾਂ ਦੀ ਲੋੜ ਪਵੇਗੀ ਅਤੇ ਆਉਣ ਵਾਲੀ ਡੈਕਡ ਦੇ ਵਿੱਚ ਅਫੋਰਡੇਬਿਲਟੀ ਦੇ ਟੀਚੇ ਨੂੰ ਹਾਸਲ ਕਰਨ ਲਈ ਹਰ ਸਾਲ 4,17,000 ਤੋਂ 4,69,000 ਨਵੇਂ ਘਰ ਤਿਆਰ ਕਰਨ ਦੀ ਲੋੜ ਹੋਵੇਗੀ। ਭਾਵੇਂ ਕਿ ਅੰਕੜੇ 'ਚ ਮੁੱਢਲੀ ਕਮੀ ਵੀ ਆਈ ਹੈ ਪਰ ਇਹ ਹੁਣ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਜੋ ਮਹਿੰਗਾਈ ਹੈ ਜਾਂ ਮੰਦੀ ਹੈ ਇਹਦੇ ਕਰਕੇ ਘਰਾਂ ਦੀ ਜਿਹੜੀ ਕੰਸਟਰਕਸ਼ਨ ਹੈ ਕਿਤੇ ਸਲੋ ਤਾਂ ਨਾ ਹੋ ਜਾਊ। ਸੀ ਐਮ ਐਸ ਸੀ ਦੇ ਜਿਹੜੇ ਅਧਿਕਾਰੀ ਕਹਿੰਦੇ ਨੇ ਕਿ ਆਬਾਦੀ ਦੇ ਵਾਧੇ ਵਿੱਚ ਕੋਈ ਸੁਧਾਰ ਹੋਣ ਕਾਰਨ ਘਰਾਂ ਦੀਆਂ ਕੀਮਤਾਂ 'ਚ ਰਾਹਤ ਮਿਲੀ ਹੈ ਪਰ ਜੇ ਉਸਾਰੀ ਦਾ ਕੰਮ ਮੱਠਾ ਪੈ ਗਿਆ ਤਾਂ ਮੰਗ ਫਿਰ ਵਧੇਗੀ ਅਤੇ ਹਾਊਸਿੰਗ ਕ੍ਰਾਈਸਿਸ ਜਿਹੜਾ ਹੈ ਉਹ ਫਿਰ ਆ ਸਕਦਾ ਹੈ। ਸ਼ਹਿਰਾਂ ਦੀ ਗੱਲ ਕਰੀਏ ਤਾਂ ਇਸ ਰਿਪੋਰਟ ਦੇ ਮੁਤਾਬਕ ਟੋਰਾਂਟੋ ਵਿੱਚ ਇਹ ਘਾਟ ਜਿਹੜੀ ਹੈ ਥੋੜ੍ਹੀ ਜਿਹੀ ਠੀਕ ਠਾਕ ਹੋਈ ਹੈ। ਮੌਂਟਰੀਅਲ ਅਤੇ ਓਟਵਾ ਵਿੱਚ ਇਹ ਹੋਰ ਵੱਧ ਗਿਆ। ਐਡਮਿੰਟਨ ਕੈਨੇਡਾ ਦਾ ਉਹ ਸ਼ਹਿਰ ਹੈ ਜਿੱਥੇ ਘਰਾਂ ਦੀ ਕੋਈ ਘਾਟ ਨਹੀਂ ਅਤੇ ਕੈਲਗਰੀ ਵਿੱਚ ਵੀ ਰਿਕਾਰਡ ਉਸਾਰੀ ਕਾਰਨ ਕੰਸਟਰਕਸ਼ਨ ਜਿਹੜੀ ਹੈ ਬਹੁਤ ਤੇਜ਼ ਹੋਈ ਹੈ ਅਤੇ ਇੱਥੇ ਕਾਫੀ ਇੰਪਰੂਵਮੈਂਟ ਜਿਹੜੀ ਹੈ ਜੀ ਉਹ ਹੋਈ ਹੈ ਜੀ। ਕੈਲਗਰੀ ਪੁਲਿਸ ਸਰਵਿਸ ਸੀ ਪੀ ਐਸ ਵੱਲੋਂ ਐਮਰਜੈਂਸੀ ਕਾਲਾਂ ਦੇ ਵਿੱਚ ਮਦਦ ਲਈ ਰਿਮੋਟ ਨਾਲ ਚਲਾਏ ਜਾਣ ਵਾਲੇ ਡਰੋਨ ਜਿਹੜੇ ਨੇ ਉਹਨਾਂ ਲਈ 3 ਮਹੀਨਿਆਂ ਦਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ। ਵੀਰਵਾਰ ਤੋਂ ਸ਼ੁਰੂ ਹੋਏ ਅੱਜ ਤੋਂ ਸ਼ੁਰੂ ਹੋਏ ਇਸ ਪਾਇਲਟ ਪ੍ਰੋਜੈਕਟ ਦੇ ਤਹਿਤ ਨੌਰਥ ਈਸਟ ਅਤੇ ਸਾਊਥ ਈਸਟ ਦੇ ਕੁਝ ਖਾਸ ਇਲਾਕਿਆਂ ਲਈ ਜਿਹੜੀਆਂ ਕਾਲਾਂ ਹੋਣਗੀਆਂ ਉਹਨਾਂ ਲਈ ਸਕਾਈ ਡੀਓ X10 ਡਰੋਨ ਭੇਜੇ ਜਾਣਗੇ। ਇਹ ਕੰਮ ਕਿਵੇਂ ਕਰਨਗੇ? ਜਦੋਂ ਕੋਈ ਐਮਰਜੈਂਸੀ ਕਾਲ ਆਵੇਗੀ ਤਾਂ ਇਹ ਜਿਹੜੇ ਟ੍ਰੇਨਡ ਪੁਲਿਸ ਅਫਸਰ ਨੇ ਇਹ ਰਿਮੋਟਲੀ ਡਰੋਨ ਭੇਜ ਸਕਣਗੇ।

0: ਜਾਣ ਗਿਆ ਤੇ ਪੁਲਿਸ ਅਧਿਕਾਰੀ ਕਹਿੰਦੇ ਨੇ ਕਿ ਇਸ ਨਾਲ ਸਾਡੀ ਜਿਹੜੀ ਲੋਕਾਂ ਦੀ ਸੇਫਟੀ ਉਸ ਨੂੰ ਬੈਟਰ ਬਣਾਉਣ ਦੇ ਵਿੱਚ ਹੈਲਪ ਮਿਲੇਗੀ ਤੇ ਡਰੋਨ ਐਜ਼ ਫਸਟ ਰਿਸਪੋਂਡਰ DFR ਪ੍ਰੋਗਰਾਮ ਇਹ ਰੈਡੀਅਰ ਦੇ ਵਿੱਚ RCMP ਨੇ ਪਹਿਲਾਂ ਸ਼ੁਰੂ ਕੀਤਾ ਸੀਗਾ ਤੇ ਇੱਥੇ ਵੀ ਜਿਹੜਾ ਹੈ ਉਹ ਸ਼ੁਰੂ ਕੀਤਾ ਜਾ ਰਿਹਾ ਜੀ ਸੋ ਡਰੋਨ ਕਿਵੇਂ ਕੰਮ ਕਰਨਗੇ ਤੇ ਕੀ ਇਹਦੇ ਨਾਲ ਫਰਕ ਪਵੇਗਾ ਕੀ ਇਹ ਪਾਇਲਟ ਪ੍ਰੋਜੈਕਟ ਜਿਹੜਾ ਕੱਚੇ ਤੌਰ 'ਤੇ ਚਲਾਇਆ ਜਾ ਰਿਹਾ ਕਿ ਪੱਕੇ ਤੌਰ 'ਤੇ ਵੀ ਹੋਵੇਗਾ ਸੋ ਇਹ ਜਿਹੜਾ ਹੈ ਬਾਅਦ ਵਿੱਚ ਪਤਾ ਲੱਗੇਗਾ ਜੀ ਪ੍ਰੋਸੀਕਿਊਟਰ ਅਤੇ ਪੁਲਿਸ ਨੇ ਇੱਕ ਜਾਂਚ ਤੋਂ ਬਾਅਦ ਕੈਲਗਰੀ ਦੇ ਇੱਕ ਵਿਅਕਤੀ 'ਤੇ ਦੋਸ਼ ਲਾਇਆ ਹੈ ਕਿ ਉਸਨੇ ਆਪਣੇ ਦੋ ਬਹੁਤ ਛੋਟੇ ਬੱਚਿਆਂ ਨੂੰ ਜਾਨੋਂ ਮਾਰ ਦਿੱਤਾ ਅਤੇ ਇਹ ਕੰਮ ਉਸਨੇ ਕੈਲਗਰੀ ਅਤੇ ਰੈਵਲ ਸਟੋਕ ਜੋ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਹੈ ਇਸ ਦੇ ਦਰਮਿਆਨ ਕਿਤੇ ਕੀਤਾ ਪਬਲੀਕੇਸ਼ਨ ਬੈਨ ਜਿਹੜਾ ਹੈ ਇਹ ਰੈਂਟੀਜ਼ ਜਿਹੜੀਆਂ ਨੇ ਬੱਚਿਆਂ ਦੀਆਂ ਉਹਨਾਂ ਦੇ ਬਾਰੇ ਹੈ ਕਿਉਂਕਿ ਨਾਮ ਨਹੀਂ ਦੱਸਿਆ ਜਾ ਸਕਦਾ ਬੱਚਿਆਂ ਦਾ ਅਤੇ ਫਾਦਰ ਨੂੰ ਵੀ ਜਿਹੜਾ ਹੈ ਉਹਨਾਂ ਦਾ ਬੱਚਿਆਂ ਦਾ ਬਾਪ ਹੈ ਉਸਨੂੰ ਵੀ ਸਿਰਫ MM ਕਰਕੇ ਜਾਣਿਆ ਜਾ ਰਿਹਾ MM 38 ਸਾਲਾਂ ਦਾ ਦੱਸਿਆ ਜਾ ਰਿਹਾ ਜੀ ਦੋ ਚਾਰਜਸ ਨੇ ਉੱਥੇ 3 ਸਾਲਾਂ ਲੜਕੀ ਅਤੇ 5 ਸਾਲਾਂ ਦਾ ਉਸਦਾ ਲੜਕਾ ਉਸਨੂੰ ਮਾਰਨ ਦੇ ਅਪ੍ਰੈਲ 30 ਦੇ ਵਿੱਚ 30 ਨੂੰ ਇਹ ਘਟਨਾ ਦੇ ਵਿੱਚ ਦੱਸਿਆ ਗਿਆ ਕਿ ਇਹ ਵਿਅਕਤੀ ਜਿਹੜਾ ਹੈ ਇਹ ਕੈਲਗਰੀ ਪੁਲਿਸ ਸਰਵਿਸ ਦੇ ਡਿਸਟ੍ਰਿਕਟ 3 ਆਫਿਸ ਦੇ ਵਿੱਚ 14 ਸਟਰੀਟ ਨੌਰਥ ਵੈਸਟ ਦੇ ਵਿੱਚ ਪਹੁੰਚਿਆ ਜਿੱਥੇ ਉਸਨੇ 911 ਕਾਲ ਕੀਤੀ ਅਤੇ ਮੰਨ ਲਿਆ ਕਿ ਮੈਂ ਬੱਚਿਆਂ ਨੂੰ ਮਾਰਿਆ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਸੀ ਗੱਡੀ ਦੇ ਵਿੱਚੋਂ ਹੀ ਬਰਾਮਦ ਹੋਈਆਂ ਸੋ ਇਹਦੇ ਕੀ ਇੱਕ ਇੰਨੀ ਜਿਹੜੀ ਦਿਲ ਕੰਬਾਊ ਘਟਨਾ ਹੈ ਅਤੇ ਪਿੱਛੇ ਮਕਸਦ ਕੀ ਹੈ ਕਿਵੇਂ ਹੈ ਪਤਾ ਨਹੀਂ ਹੈ ਪਰ ਕੈਲਗਰੀ 'ਤੇ ਇਹ ਕਹਿੰਦੇ ਨੇ ਕਿ ਬੱਚਿਆਂ ਨੂੰ ਮਾਰ ਕੇ ਉਹ ਜੋ ਇੱਥੇ ਕੈਲਗਰੀ ਦੇ ਵਿੱਚ ਲਿਆ ਉਸਨੇ ਇੱਥੇ ਨਹੀਂ ਮਾਰਿਆ ਅਤੇ ਇਹਨਾਂ ਨੂੰ ਜਿਹੜਾ ਹੈ ਲੋਕੇਸ਼ਨ ਜਿਹੜੀ ਹੈ ਕੈਲਗਰੀ ਅਤੇ ਰੈਵਲ ਸਟੋਕ ਦੇ ਦਰਮਿਆਨ ਕਿਤੇ ਹੋ ਸਕਦੀ ਹੈ ਅਤੇ ਉਸਨੇ ਕੀ ਕੀਤਾ ਅਤੇ ਮੌਤ ਜਿਹੜੇ ਬੱਚੇ ਜਿਹੜੇ ਉਹ ਕੀ ਕਰ ਰਹੇ ਸੀ ਕਹਿੰਦੇ ਨੇ ਕਿ ਉਹ ਆਪਣੇ ਬਾਪ ਕੋਲ ਹੀ ਜਾ ਰਹੇ ਸੀ ਅਤੇ ਜੋ ਕਿ ਉਸਦੀ ਮਾਂ ਨਾਲ ਉਹਨਾਂ ਦੀ ਲੜਾਈ ਸੀ ਉਸਦੇ ਬਾਪ ਦੀ ਅਤੇ ਬਹੁਤਾ ਕੁਝ ਲੱਗਦਾ ਹੈ ਕਿ ਇਹ ਸਭ ਕੁਝ ਇਸੇ ਕਰਕੇ ਹੀ ਜਿਹੜਾ ਹੈ ਇਸ ਚੀਜ਼ ਤੋਂ ਉਤਪੰਨ ਹੋਈ ਸਥਿਤੀ ਦੇ ਕਰਕੇ ਹੀ ਆ ਸੋ ਬੜੀ ਅਨਫਾਰਚੁਨੇਟ ਜਿਹੜੀ ਹੈ ਇਹ ਘਟਨਾ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਜੋ ਜਾਣਕਾਰੀ ਵਾਲਾ ਹਿੱਸਾ ਹੈ ਜੀ ਸਾਰੀ ਗੱਲਬਾਤ ਇੱਥੇ ਹੀ ਅਸੀਂ ਜਿਹੜੀ ਹੈ ਸਮਾਪਤੀ ਕਰਦੇ ਹਾਂ 8 ਵਜੇ ਕੁਲਵਿੰਦਰ ਕੁਕੀ ਪ੍ਰੋਗਰਾਮ ਪੇਸ਼ ਕਰਨਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅੱਜ ਦੇ ਪ੍ਰੋਗਰਾਮ ਵਿੱਚ ਹੋਈਆਂ ਭੁੱਲਾਂ ਚੁੱਕਾਂ ਲਿਖਵਾਂ ਜੀ ਸਤਿ ਸ਼੍ਰੀ ਅਕਾਲ
1: The time is 5 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ ਵਿਜ਼ਿਟ ਕਰੋ genesisland.com
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਨਸ ਪਹੁਜਾ ਅਤੇ ਰਮਨ ਵੜਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5878712128 ਜਾਂ ਰਮਨ ਵੜੈਚ 7807530001। ਸੋਨਿਕ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦਾ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓ ਇਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
7: सोने घर दी निशानी हुंदी है शानदार फ्लोरिंग जिथे कदम रखदियां ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंदी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनां नाल भरिया है इन्हां दा शोरूम अज ही इन्हां दे शोरूम ते पुज्जो 2935 19th Street नॉर्थ ईस्ट कैलगरी कैलगरी कारपेट Empire. Phone number 403-510-1515-2935-19th Street, North East Calgary.
8: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
9: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
8: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
9: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
8: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
9: ਦੂਜੀ ਲੋਕੇਸ਼ਨ 117-7771 ਐਵੇਨਿਊ
8: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
9: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
8: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
9: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
8: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ 403-835
9: ਬਾਏ ਬਾਏ

0: रेडियो सुरसंगम 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਬਰੀਨ ਕੌਰ ਜੱਸੜ ਅੱਜ 10 ਸਤੰਬਰ ਦਿਨ ਵੀਰਵਾਰ ਹੈ 6 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਪਹਿਲਾਂ ਅਨਾਉਂਸ ਕੀਤਾ ਸੀ ਕਿ ਰੇਡੀਓ ਸੁਰਸੰਗਮ ਦੀ ਟੀਮ ਵੱਲੋਂ ਇੱਕ ਬੜਾ ਖਾਸ ਤੇ ਵਿਸ਼ੇਸ਼ ਉਪਰਾਲਾ ਕੀਤਾ ਗਿਆ ਦੇਸੀ ਟੱਬਰ ਨਾਂ ਦਾ ਇੱਕ ਨਾਟਕ ਜਿਹੜਾ ਉਹ ਤੁਹਾਡੇ ਲਈ ਪੇਸ਼ ਕੀਤਾ ਜਾਇਆ ਕਰੇਗਾ ਹਰ ਹਫ਼ਤੇ ਜਿਹਦੇ ਵਿੱਚ ਸਾਡੇ ਘਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਨਿੱਕੀਆਂ ਨਿੱਕੀਆਂ ਪ੍ਰੋਬਲਮਸ ਕੈਨੇਡੀਅਨ ਘਰਾਂ ਦੇ ਵਿੱਚ ਕਿੱਦਾਂ ਦੀਆਂ ਗੱਲਾਂ ਹੁੰਦੀਆਂ ਨੇ ਅਤੇ ਕਿੱਦਾਂ ਦੀਆਂ ਨਿੱਕੀਆਂ ਨਿੱਕੀਆਂ ਨੋਕਾਂ ਝੋਕਾਂ ਹੁੰਦੀਆਂ ਨੇ ਅਤੇ ਕਿਸ ਤਰ੍ਹਾਂ ਅਸੀਂ ਫਿਰ ਉਹਨਾਂ ਚੀਜ਼ਾਂ ਨਾਲ ਨਜਿੱਠਦੇ ਹਾਂ ਇਹਨਾਂ ਦੇ ਆਧਾਰਿਤ ਇਹ ਨਾਟਕ ਹੋਇਆ ਕਰੇਗਾ ਸੋ ਥੋੜ੍ਹੀ ਹੀ ਦੇਰ ਦੇ ਵਿੱਚ ਰੇਡੀਓ ਤੇ ਤੁਹਾਡੇ ਲਈ ਇਹ ਨਾਟਕ ਜਿਹੜਾ ਇਹ ਪੇਸ਼ ਕੀਤਾ ਜਾਵੇਗਾ ਜਿਹੜਾ ਕਿ ਸਾਡੀ ਟੀਮ ਦੇ ਸੀਨੀਅਰ ਮੈਂਬਰ ਰਣਜੀਤ ਸਿੰਘ ਸਿੱਧੂ ਹੋਰਾਂ ਵੱਲੋਂ ਤਿਆਰ ਕੀਤਾ ਗਿਆ ਉਸ ਤੋਂ ਪਹਿਲਾਂ ਦੱਸ ਦਈਏ ਕਿ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਅਲਬਰਟਾ ਦੇ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਉਹਨਾਂ ਨਾਲੋਂ ਵਧੀਆ ਰੇਟਾਂ 'ਤੇ ਕੋਈ ਨਹੀਂ ਕਰ ਸਕਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕਾਂ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਮਾਰਕੀਟ 'ਚ ਇੱਕ ਚੰਗਾ ਪ੍ਰੀਮੀਅਮ ਲੱਭ ਰਹੇ ਹੋ ਤਾਂ ਫਿਰ ਮਾਨਸ ਪਹੁਜਾ ਨੂੰ ਕਾਲ ਕਰ ਲਓ 587-832-1208 'ਤੇ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸਵਾਨਾ ਬਾਜ਼ਾਰ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਜਿੱਥੋਂ ਕਿ ਪਾਸਪੋਰਟ ਸਾਈਜ਼ 2 ਫੋਟੋਆਂ ਸਿਰਫ਼ ਅਤੇ ਸਿਰਫ਼ $7 ਦੇ ਵਿੱਚ ਤੁਹਾਨੂੰ ਮਿਲਣਗੀਆਂ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਲੀ ਫੋਟੋ ਕਰਾਉਣਾ ਚਾਹੁੰਦੇ ਹੋ ਬੱਚਿਆਂ ਦੀਆਂ ਫੋਟੋਜ਼ ਖਿਚਵਾਉਣੀਆਂ ਪੋਰਟਰੇਟਸ ਬਣਾਉਣੇ ਆ ਤੁਹਾਡੇ ਘਰ ਕੋਈ ਇਵੈਂਟ ਹੈ ਤੁਸੀਂ ਉਹ ਕਵਰ ਕਰਾਉਣਾ ਤਾਂ ਪਿਕਸਲ ਫੋਟੋ ਸਟੂਡੀਓ ਵਿਜ਼ਿਟ ਕਰ ਲਓ ਰਜਿਸਟਰੀ ਦੇ ਬਿਲਕੁਲ ਲਾਗੇ ਹੈ ਜੀ ਇਹ ਪਿਕਸਲ ਫੋਟੋ ਸਟੂਡੀਓ ਜਾਂ ਫਿਰ ਕਾਲ ਕਰ ਸਕਦੇ ਹੋ 403-947-0060 'ਤੇ ਪਿਕਸਲ ਫੋਟੋ ਸਟੂਡੀਓ ਮਦਰ ਇੰਡੀਆ ਰੈਸਟੋਰੈਂਟ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਸਹਿਯੋਗ ਦਿੱਤਾ ਮਦਰ ਇੰਡੀਆ ਰੈਸਟੋਰੈਂਟ ਜਿਹੜਾ ਕਿ ਮਾਂ ਦੀ ਰਸੋਈ ਵਾਂਗੂ 24 ਘੰਟੇ ਅਤੇ 7 ਦਿਨ ਹੀ ਖੁੱਲ੍ਹਾ ਹੁੰਦਾ ਜਦੋਂ ਮਰਜ਼ੀ ਤੁਸੀਂ ਜਾ ਸਕਦੇ ਹੋ ਕੋਈ ਤੁਹਾਨੂੰ ਘੜੀ ਦੀਆਂ ਸੂਈਆਂ ਵੇਖਣ ਦੀ ਲੋੜ ਨਹੀਂ 40 ਤੋਂ ਵਧੇਰੇ ਜੇਕਰ ਤੁਹਾਡੇ ਗੈਸਟ ਤੁਹਾਡੇ ਨਾਲ ਜਾਣਾ ਚਾਹੁੰਦੇ ਨੇ ਕੋਈ ਪ੍ਰੋਗਰਾਮ ਤੁਸੀਂ ਕਰਾਉਣਾ ਤਾਂ ਵੀ ਉੱਥੇ ਬਹੁਤ ਸੋਹਣਾ ਅਰੇਂਜਮੈਂਟ ਇਹ ਕਰਕੇ ਦੇਣਗੇ ਦੇਸੀ ਘਿਓ ਦੇ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਨੇ 403-936-7777 'ਤੇ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਵਾਈਵਾਈਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਟਾਠੋਰਾ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਨਿਭਾਉਂਦੇ ਨੇ ਤੇ ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ ਜੇਕਰ ਤੁਹਾਡੇ ਘਰਾਂ ਦੇ ਵਿੱਚ ਵੀ ਬਜ਼ੁਰਗ ਨੇ ਤਾਂ ਵੀਰਪਾਲ ਕੌਰ ਟਾਠੋਰਾ ਨੂੰ ਕਾਲ ਕਰ ਸਕਦੇ ਹੋ 825-760-0983 ਤੇ ਵਾਈਵਾਈਸੀ ਹੋਮ ਕੇਅਰ
1: ਆਦਾਬ ਸਤਿ ਸ੍ਰੀ ਅਕਾਲ ਤੇ ਨਮਸਕਾਰ ਰੇਡੀਓ ਸੁਰਸੰਗਮ ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਸਾਡੇ ਖਾਸ ਹਫ਼ਤਾਵਾਰੀ ਰੇਡੀਓ ਡਰਾਮੇ ਦੇਸੀ ਟੱਬਰ ਵਿੱਚ ਦੋਸਤੋ ਸਾਡਾ ਇਹ ਦੇਸੀ ਟੱਬਰ ਸਿਰਫ ਇੱਕ ਘਰ ਦੇ 4 ਜੀਆਂ ਤੱਕ ਸੀਮਤ ਨਹੀਂ ਹੈ ਇਹ ਕੈਲਗਰੀ ਦੀਆਂ ਗਲੀਆਂ ਫੈਕਟਰੀਆਂ ਟੈਕਸੀ ਸਟੈਂਡਾਂ ਤੇ ਸਾਡੇ ਆਲੇ ਦੁਆਲੇ ਵੱਸਦੇ ਪੰਜਾਬੀ ਤੇ ਏਸ਼ੀਆਈ ਭਾਈਚਾਰੇ ਦੀ ਜਿਉਂਦੀ ਜਾਗਦੀ ਤਸਵੀਰ ਹੈ ਅੱਜ ਦੀ ਕਹਾਣੀ ਦਾ ਸਬ ਟਾਈਟਲ ਹੈ ਲੰਚ ਬ੍ਰੇਕ ਦੀ ਪਾਰਲੀਮੈਂਟ ਦ੍ਰਿਸ਼ ਹੈ ਕੈਲਗਰੀ ਦੇ ਸਾਊਥ ਈਸਟ ਉਦਯੋਗਿਕ ਖੇਤਰ ਦੀ ਇੱਕ ਮੈਨੂਫੈਕਚਰਿੰਗ ਫੈਕਟਰੀ ਦਾ ਲੰਚ ਰੂਮ ਦੁਪਹਿਰ ਦੇ 12:30 ਵਜੇ ਹਨ ਫੈਕਟਰੀ ਦੀਆਂ ਭਾਰੀਆਂ ਮਸ਼ੀਨਾਂ ਅੱਧੇ ਘੰਟੇ ਲਈ ਸ਼ਾਂਤ ਹੋਈਆਂ ਹਨ 7 ਸਾਥੀ ਵਰਕਰ ਜੋ ਵੱਖ ਵੱਖ ਉਮਰਾਂ ਤੇ ਤਜਰਬਿਆਂ ਨਾਲ ਸੰਬੰਧਿਤ ਹਨ ਆਪਣੀਆਂ ਆਪਣੀਆਂ ਰੋਟੀਆਂ ਦੇ ਡੱਬੇ ਖੋਲ ਕੇ ਇੱਕ ਵੱਡੀ ਮੇਜ਼ ਦੁਆਲੇ ਬੈਠੇ ਹਨ ਆਓ ਅੱਜ ਦੇ ਕਿਰਦਾਰਾਂ ਬਾਰੇ ਜਾਣ ਪਛਾਣ ਕਰਾਈਏ
2: ਮੈਂ ਗੁਰਮੀਤ ਸਿੰਘ ਗੈਰੀ ਮੇਰਾ ਪਿਛੋਕੜ ਜ਼ਿਲ੍ਹਾ ਮਾਨਸਾ ਪੰਜਾਬ ਉਮਰ 48 ਸਾਲ ਤੇ ਇੱਥੇ ਫੋਕਲਿਫਟ ਡਰਾਈਵਰ
3: ਹਰਦੀਪ ਸਿੰਘ ਦੀਪਾ ਉਮਰ 35 ਸਾਲ ਤੇ ਪਿਛੋਕੜ ਮੇਰਾ ਫਰੀਦਕੋਟ ਦਾ ਤੇ ਕੁਆਲਿਟੀ ਚੈੱਕਰ

0: ਚ ਨੰਗੇ ਪਿੰਡੇ ਫੋਟੋਆਂ ਖਿਚਾਵਾਂਗਾ ਤੇ ਇੰਸਟਾਗ੍ਰਾਮ 'ਚ ਪਾਵਾਂਗਾ। ਲੈ ਹੁਣ ਜਾ ਬਾਹਰ, ਖੜ ਜਾ ਨੰਗਾ ਹੋ ਕੇ ਬਰਫ਼ 'ਚ।
1: ਉਹ ਜੱਸੀ ਭਾਈ ਯਾਰ, ਤੁਸੀਂ ਤਾਂ ਬਲਦੀ ਦੇ ਤੇਲ ਪਾਉਣ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ। ਉਹ ਮੈਨੂੰ ਕੀ ਪਤਾ ਸੀ ਯਾਰ, ਇੱਥੋਂ ਦੀ ਬਰਫ਼ ਪੰਜਾਬ ਦੀ ਫਰਿੱਜ ਵਾਲੀ ਬਰਫ਼ ਨਾਲੋਂ ਵੀ ਜ਼ਿਆਦਾ ਜ਼ਾਲਮ ਹੁੰਦੀ ਹੈ।
2: ਉਹ ਜੱਸੀ, ਉਹ ਤੂੰ ਵੀ ਬਸ ਕਰ ਹੁਣ। ਵਿਚਾਰੇ ਨੂੰ 2 ਮਹੀਨੇ ਹੋਏ ਨੇ ਆਏ ਨੂੰ, ਹੌਲੀ ਹੌਲੀ ਆਦਤ ਪੈ ਜਾਵੇਗੀ। ਉਹ ਅਸੀਂ ਵੀ ਜਦੋਂ ਨਵੇਂ ਨਵੇਂ ਆਏ ਸੀ ਤਾਂ ਪਹਿਲੀ ਵਿੰਟਰ 'ਚ ਸਾਡਾ ਵੀ ਉਹ ਹਾਲ ਸੀ। ਸੁਖਮਨ, ਤੂੰ ਆ ਗਈ, ਡਿਊਟੀ ਠੀਕ ਰਹੀ?
3: ਹਾਂ ਹੈਰੀ, ਡਿਊਟੀ ਤਾਂ ਠੀਕ ਸੀ, ਪਰ ਤੁਸੀਂ ਇਹ ਦੱਸੋ, ਤੁਸੀਂ ਤਿੰਨੋਂ ਜਾਣੇ ਸਵੇਰੇ 6 ਵਜੇ ਹੀ ਕਿੱਧਰ ਭੱਜੇ ਫਿਰਦੇ ਸੀ?
4: ਸੱਚੀ ਜੱਗੀ ਭਾਜੀ, ਤੁਸੀਂ ਇੰਜ ਕਿਹਾ?
5: ਓਏ ਆਹੋ, ਹੋਰ ਕੀ ਕਹਿੰਦਾ, ਅੱਜ ਕੱਲ ਦੇ ਬੱਚੇ ਇੱਥੇ ਦੇ ਸਕੂਲਾਂ ਵਿੱਚ ਪੜ੍ਹੇ ਸਾਨੂੰ ਹੀ ਕਾਨੂੰਨ ਸਿਖਾਉਣ ਲੱਗ ਪੈਂਦੇ ਆ। ਮੈਂ ਤਾਂ ਆਪਣੇ ਮੁੰਡੇ ਨੂੰ ਸਿੱਧਾ ਕਹਿ ਦਿੱਤਾ, ਪੁੱਤਰਾ ਜਿੰਨਾ ਚਿਰ ਤੂੰ ਮੇਰੇ ਬਣਾਏ ਘਰ ਵਿੱਚ ਰਹਿੰਦਾ ਤੇ ਮੇਰੀ ਕਮਾਈ ਖਾਨਾ ਹੈ, ਉਨਾ ਚਿਰ ਇੱਥੇ ਡੈਮੋਕਰੇਸੀ ਨਹੀਂ ਓਏ ਡੈਡੀਕਰੇਸੀ ਚੱਲੂਗੀ।
4: ਜੱਗੀ ਭਾਜੀ, ਤੁਸੀਂ ਤਾਂ ਮਜ਼ਾਕ 'ਚ ਬਹੁਤ ਵੱਡੀ ਸੱਚਾਈ ਕਹਿ ਦਿੱਤੀ ਹੈ। ਅਸੀਂ ਇੱਥੇ 2 ਚੱਕੀ ਦੇ ਪੁੜਾਂ 'ਚ ਪੈਸ ਰਹੇ ਹਾਂ। ਇੱਕ ਪਾਸੇ ਸਾਡੇ ਬਜ਼ੁਰਗ ਨੇ ਜੋ ਪੰਜਾਬ ਵਾਲਾ ਮਾਹੌਲ ਕਾਇਮ ਰੱਖਦੇ ਹਨ, ਤੇ ਦੂਜੇ ਪਾਸੇ ਸਾਡੇ ਬੱਚੇ ਜੋ ਪੂਰੇ ਕੈਨੇਡੀਅਨ ਬਣ ਚੁੱਕੇ ਆ। ਅਸੀਂ ਤਾਂ ਵਿੱਚ ਵਿਚਾਲੇ ਫਸੇ ਹਾਂ, ਨਾ ਇੱਧਰ ਦੇ ਤੇ ਨਾ ਉੱਧਰ ਦੇ।
6: ਹਾਂ ਦੀਪ, ਇਹ ਗੱਲ ਤੂੰ ਬਹੁਤ ਪਤੇ ਦੀ ਕਹੀ ਹੈ। ਸਾਡੇ ਘਰ ਵੀ ਇਹੋ ਹੁੰਦਾ। ਮੇਰੀ ਝਾਈ ਜੋ ਪਿਛਲੇ ਸਾਲ ਹੀ ਇੰਡੀਆ ਤੋਂ ਸੁਪਰ ਵੀਜ਼ੇ ਤੇ ਆਈ, ਉਹ ਰੋਜ਼ ਸ਼ਾਮ ਨੂੰ ਬੈਠ ਕੇ ਰੋਂਦੀ ਹੈ ਕਿ ਇੱਥੇ ਗੁਆਂਢੀਆਂ ਨਾਲ ਗੱਲ ਕਰਨ ਨੂੰ ਦਿਲ ਤਰਸ ਜਾਂਦਾ, ਇੱਥੇ ਘਰਾਂ ਦੇ ਦਰਵਾਜ਼ੇ ਬੰਦ ਰਹਿੰਦੇ ਨੇ। ਉਹ ਕਹਿੰਦੀ ਹੈ, ਪੁੱਤਰ ਨਾਲ ਦੇ ਘਰ ਵਿੱਚ ਕੌਣ ਰਹਿੰਦਾ, ਸਾਨੂੰ ਤੇ ਪਤਾ ਹੀ ਨਹੀਂ ਲੱਗਦਾ।
0: ਮੋਹਨ ਭਾਈ, ਇਹ ਸ਼ਹਿਰੀ ਜ਼ਿੰਦਗੀ ਦੀ ਤਰਾਸਦੀ ਹੈ। ਲਾਹੌਰ ਵਿੱਚ ਸਾਡੇ ਗਲੀ ਮੁਹੱਲੇ ਵਿੱਚ ਜੇ ਕਿਸੇ ਦੇ ਘਰ ਪ੍ਰਾਹੁਣਾ ਆਉਣਾ ਤਾਂ ਪੂਰੀ ਗਲੀ ਨੂੰ ਖਬਰ ਹੋ ਜਾਂਦੀ ਸੀ। ਇੱਥੇ ਅਸੀਂ ਨਾਲ ਨਾਲ ਰਹਿੰਦੇ ਹਾਂ ਪਰ ਇੱਕ ਦੂਜੇ ਦੇ ਨਾਂ ਵੀ ਨਹੀਂ ਜਾਣਦੇ। ਪਰ ਹਾਂ, ਜੇ ਅਸੀਂ ਆਹ ਪਹਿਲ ਕਰੀਏ ਤਾਂ ਮਾਹੌਲ ਬਦਲ ਸਕਦਾ ਹੈ। ਮੈਂ ਆਪਣੇ ਸਟਰੀਟ ਦੇ ਹਰ ਸਮਰ ਵਿੱਚ ਇੱਕ ਛੋਟੀ ਜਿਹੀ ਬਾਰਬਿਕਿਊ ਪਾਰਟੀ ਰੱਖਦਾ ਹਾਂ। ਸਾਡੇ ਗੁਆਂਢ ਵਿੱਚ ਇੱਕ ਗੋਰਾ ਰਹਿੰਦਾ ਹੈ, ਮਿਸਟਰ ਸਮਿਥ। ਸ਼ੁਰੂ ਵਿੱਚ ਬਹੁਤ ਅੱਡ ਰਹਿੰਦਾ ਸੀ ਪਰ ਹੁਣ ਜਦੋਂ ਵੀ ਮੈਂ ਨਿਹਾਰੀ ਜਾਂ ਬਿਰਿਆਨੀ ਬਣਾਉਣਾ ਹਾਂ ਉਹ ਆਪ ਕਟੋਰਾ ਲੈ ਕੇ ਆ ਜਾਂਦਾ ਹੈ।
1: ਓਏ ਹੋਏ ਹੋਏ ਹੋਏ, ਮਾਸ਼ਾਲਾ ਤਾਰਕ ਭਾਜੀ, ਤੁਸੀਂ ਤਾਂ ਗੋਰਿਆਂ ਨੂੰ ਵੀ ਦੇਸੀ ਮਸਾਲਿਆਂ ਦਾ ਆਦੀ ਬਣਾ ਦਿੱਤਾ। ਵੈਸੇ ਜੱਗੀ ਭਾਜੀ, ਤੁਸੀਂ ਵੀ ਆਪਣੇ ਗੁਆਂਢੀ ਨੂੰ ਕਦੇ ਸਰੋਂ ਦਾ ਸਾਗ ਖਵਾਓ। ਤਾਂ
7: ਹਾਸੇ ਮਜ਼ਾਕ ਦੇ ਵਿਚਕਾਰ ਮਿਜਾਜ ਫਿਰ ਥੋੜਾ ਗੰਭੀਰ ਹੁੰਦਾ ਹੈ। ਨਵਾਂ ਆਇਆ ਮਿੰਟੂ ਚੁੱਪ ਚਾਪ ਆਪਣੀ ਰੋਟੀ ਦਾ ਅੱਧਾ ਟੁਕੜਾ ਡੱਬੇ ਵਿੱਚ ਵਾਪਸ ਰੱਖ ਦਿੰਦਾ ਹੈ। ਉਸ ਦੀਆਂ ਅੱਖਾਂ ਵਿੱਚ ਆਪਣੇ ਪਰਿਵਾਰ ਦੀ ਚਿੰਤਾ ਸਪਸ਼ਟ ਦਿਸ ਰਹੀ ਹੈ। ਜੱਗੀ ਦੀ ਨਜ਼ਰ ਉਸ ਤੇ ਪੈਂਦੀ ਹੈ।
5: ਉਹ ਮਿੰਟੂ ਪੁੱਤਰਾ, ਤੂੰ ਰੋਟੀ ਅੱਜ ਅੱਧੀ ਛੱਡ ਦਿੱਤੀ, ਕੀ ਹੋ ਗਿਆ? ਪਰੌਂਠਾ ਵਧੀਆ ਨਹੀਂ ਸੀ ਬਣਿਆ ਜਾਂ ਸਾਡੀਆਂ ਗੱਲਾਂ ਪਸੰਦ ਨਹੀਂ ਆਈਆਂ?
8: ਨਹੀਂ ਜੱਗੀ ਭਾਜੀ, ਇਹੋ ਜਿਹੀ ਕੋਈ ਗੱਲ ਨਹੀਂ। ਤੁਹਾਡੀਆਂ ਗੱਲਾਂ ਸੁਣ ਕੇ ਮਨ ਥੋੜਾ ਹਲਕਾ ਤਾਂ ਹੁੰਦਾ ਹੈ ਪਰ ਚਿੰਤਾ ਪਿਛਾਂ ਨਹੀਂ ਛੱਡਦੀ। ਮੈਂ ਪਿਛਲੇ 8 ਮਹੀਨਿਆਂ ਤੋਂ ਇੱਥੇ ਹਾਂ। ਜਦੋਂ ਇੰਡੀਆ ਤੋਂ ਆਇਆ ਸੀ ਤਾਂ ਸੋਚਿਆ ਸੀ ਕਿ 2-3 ਮਹੀਨਿਆਂ ਵਿੱਚ ਸਭ ਸੈੱਟ ਹੋ ਜਾਵੇਗਾ, ਪਰ ਇੱਥੇ ਆ ਕੇ ਪਤਾ ਲੱਗਾ ਕਿ ਜ਼ਿੰਦਗੀ ਇੰਨੀ ਸੌਖੀ ਨਹੀਂ। ਮੇਰੇ ਪਿਤਾ ਜੀ ਨੇ ਮੈਨੂੰ ਕੈਨੇਡਾ ਭੇਜਣ ਲਈ ਖੇਤ ਗਹਿਣੇ ਧਰੇ ਸਨ। ਅੱਜ ਜਦੋਂ ਉਹ ਫੋਨ ਤੇ ਕਹਿੰਦੇ ਨੇ, ਪੁੱਤਰ ਕੋਈ ਗੱਲ ਨਹੀਂ, ਤੂੰ ਆਪਣੀ ਸਿਹਤ ਦਾ ਧਿਆਨ ਰੱਖ, ਅਸੀਂ ਸਾਰ ਲਵਾਂਗੇ, ਤਾਂ ਮੇਰਾ ਕਲੇਜਾ ਪਾੜਦਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਉਹਨਾਂ ਦੀ ਮਦਦ ਨਹੀਂ ਕਰ ਪਾ ਰਿਹਾ।
4: ਮਿੰਟੂ, ਤੂੰ ਅੱਜ ਤੋਂ 10 ਸਾਲ ਪਹਿਲਾਂ ਵਾਲਾ ਹਰਦੀਪ ਹੈ। ਮੈਂ ਵੀ ਜਦੋਂ ਆਇਆ ਸੀ ਮੇਰੇ ਸਿਰ ਵੀ ਪੰਜਾਬ 'ਚ 30 ਲੱਖ ਦਾ ਕਰਜ਼ਾ ਸੀ। ਮੈਂ ਪਹਿਲੇ 2-3 ਸਾਲ 3 ਰਾਤ ਇੱਕ ਕਰਤੀ, ਸਵੇਰੇ ਫੈਕਟਰੀ 'ਚ ਕੰਮ ਕਰਨਾ, ਰਾਤ ਨੂੰ ਸਿਕਿਉਰਿਟੀ ਕਰਨੀ, ਕਈ ਵਾਰ 24 ਘੰਟਿਆਂ 'ਚ 3 ਘੰਟੇ ਸੌਂਦਾ ਸੀ ਅਤੇ ਕਈ ਵਾਰ ਗੱਡੀ 'ਚ ਹੀ ਸੌਂ ਜਾਂਦਾ ਸੀ। ਪਰ ਦੇਖ, ਅੱਜ ਕਰਜ਼ਾ ਵੀ ਲੈ ਗਿਆ ਅਤੇ ਘਰ ਵੀ ਬਣ ਗਿਆ। ਸਮਾਂ ਲੱਗਦਾ ਛੋਟੇ ਵੀਰ, ਪਰ ਮਿਹਨਤ ਕਦੇ ਅਜਾਈ ਨਹੀਂ ਜਾਂਦੀ।
6: ਬਿਲਕੁਲ ਸਹੀ ਕਿਹਾ ਦੀਪ ਬਾਈ। ਮਿੰਟੂ ਬੱਚੇ, ਤੂੰ ਇਹ ਨਾ ਸੋਚ ਤੂੰ ਇਕੱਲਾ ਹੈ, ਅਸੀਂ ਸਾਰੇ ਇਸ ਦੌਰ ਚੋਂ ਲੰਘੇ ਹਾਂ। ਪ੍ਰਦੇਸ਼ ਵਿੱਚ ਸਭ ਤੋਂ ਵੱਡੀ ਤਾਕਤ ਤੁਹਾਡੀ ਹਿੰਮਤ ਤੇ ਤੁਹਾਡੇ ਨਾਲ ਖੜੇ ਦੋਸਤ ਹੁੰਦੇ ਨੇ। ਜੇ ਤੈਨੂੰ ਕੋਈ ਤੰਗੀ ਤੁਰਸ਼ੀ ਹੈ ਤਾਂ ਸਾਡੇ ਨਾਲ ਸ਼ੇਅਰ ਕਰ।

0: ਅਸੀਂ ਕੋਈ ਬਹੁਤੇ ਅਮੀਰ ਬੰਦੇ ਨਹੀਂ ਆ ਪਰ ਇੱਕ ਦੂਜੇ ਦੇ ਕੰਮ ਆਉਣਾ ਸਾਡਾ ਫਰਜ਼ ਹੈ
1: ਮਿੰਟੂ ਵੀਰ ਮੈਂ ਤੈਨੂੰ ਇੱਕ ਗੱਲ ਦੱਸਾਂ ਲਾਹੌਰ ਵਿੱਚ ਇੱਕ ਕਹਾਵਤ ਹੈ ਸਬਰ ਦਾ ਫਲ ਮਿੱਠਾ ਹੁੰਦਾ ਹੈ ਪਰ ਉਹਦੀ ਜੜ ਕੌੜੀ ਹੁੰਦੀ ਹੈ ਇਹ ਜੇ ਤੂੰ ਅੱਜ ਤਕਲੀਫ ਸਹਿ ਰਿਹਾ ਹੈ ਇਹ ਤੇਰੀ ਜੜ ਪੱਕੀ ਕਰ ਰਹੀ ਹੈ ਕੱਲ ਤੂੰ ਜਦੋਂ ਇੱਥੇ ਸੈੱਟ ਹੋ ਗਿਆ ਤਾਂ ਤੈਨੂੰ ਇਹ ਦਿਨ ਯਾਦ ਆਉਣਗੇ ਤੇ ਤੂੰ ਆਪਣੇ ਆਪ ਤੇ ਫਕਰ ਕਰੇਗਾ ਨਾਲੇ ਤੂੰ ਸੁਪਰਵਾਈਜ਼ਰ ਤਾਰਿਕ ਦੇ ਹੁੰਦਿਆਂ ਘਬਰਾਉਂਦਾ ਕਿਉਂ ਆ ਅਗਲੇ ਮਹੀਨੇ ਤੋਂ ਫੈਕਟਰੀ ਤੇ ਓਵਰ ਟਾਈਮ ਖੁੱਲ ਰਿਹਾ ਹੈ ਮੈਂ ਤੇਰੀ ਡਿਊਟੀ ਇਹੀ ਜਿਹੀ ਸ਼ਿਫਟ ਵਿੱਚ ਲਾਵਾਂਗਾ ਜਿੱਥੇ ਤੈਨੂੰ ਚੰਗਾ ਓਵਰ ਟਾਈਮ ਮਿਲੇਗਾ ਤਾਂ ਜੋ ਤੂੰ ਪੰਜਾਬ ਪੈਸੇ ਭੇਜ ਸਕੇ
2: ਤਾਰਿਕ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਲੱਗਦਾ ਸੀ ਕਿ ਇੱਥੇ ਪ੍ਰਦੇਸ਼ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ ਪਰ ਤੁਸੀਂ ਸਾਰਿਆਂ ਨੇ ਮੈਨੂੰ ਭਰਾਵਾਂ ਵਰਗਾ ਪਿਆਰ ਦਿੱਤਾ ਹੈ
3: ਓਏ ਖੋਤਿਆ ਅਸੀਂ ਭਰਾ ਹੀ ਤਾਂ ਇੱਥੇ ਸਾਰੇ ਇਹ ਫੈਕਟਰੀ ਦਾ ਲੰਚ ਰੂਮ ਸਾਡਾ ਦੇਸੀ ਟੱਬਰ ਹੈ ਇੱਥੇ ਅਸੀਂ ਰੋਟੀ ਨਹੀਂ ਵੰਡਦੇ ਸਾਰੇ ਦੁੱਖ ਸੁੱਖ ਵੀ ਵੰਡਦੇ ਆ
4: ਦੋਸਤੋ ਜਜ਼ਬਾਤੀ ਮਾਹੌਲ ਤੋਂ ਬਾਅਦ ਹੁਣ ਵਾਰੀ ਹੈ ਕੈਲਗਰੀ ਦੇ ਉਸ ਅਨੋਖੇ ਮਹਿਮਾਨ ਦੀ ਜੋ ਬਿਨਾਂ ਦੱਸੇ ਕਦੇ ਵੀ ਆ ਜਾਂਦਾ ਹੈ ਜਾਨੀ ਇੱਥੋਂ ਦਾ ਮੌਸਮ ਖਿੜਕੀ ਤੋਂ ਬਾਹਰ ਤੇਜ਼ ਹਵਾਵਾਂ ਚੱਲਣ ਲੱਗੀਆਂ ਹਨ ਅਤੇ ਅਸਮਾਨ ਵਿੱਚ ਛਾਏ ਬੱਦਲ ਦੱਸ ਰਹੇ ਹਨ ਕਿ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ
5: ਓਏ ਭਰਾਓ ਓਏ ਭੱਜ ਕੇ ਆਓ ਉਹ ਬਾਹਰ ਦੇਖੋ ਜਰਾ ਉਹ ਸਵੇਰੇ ਜਦੋਂ ਅਸੀਂ ਕੰਮ ਤੇ ਆਏ ਸੀ ਤਾਂ ਚਮਕਦੀ ਧੁੱਪ ਸੀ ਤੇ ਹੁਣ ਯਾਰ ਕਾਲੇ ਬੱਦਲ ਘਿਰ ਆਏ ਆ ਉਹ ਲੱਗਦਾ ਕੈਲਗਰੀ ਦਾ ਮੌਸਮ ਵੀ ਸਾਡੇ ਜੱਗੀ ਭਾਜੀ ਦੇ ਮਿਜ਼ਾਜ ਵਰਗਾ ਉਹ ਪਤਾ ਨੀ ਕਦੋਂ ਧੁੱਪ ਤੋਂ ਛਾਂ ਹੋ ਜੇ
3: ਉਹ ਮੇਰੇ ਮਿਜ਼ਾਜ ਨੂੰ ਛੱਡ ਆਪਣੀ ਗੱਡੀ ਦਾ ਧਿਆਨ ਰੱਖ ਤੂੰ ਸਵੇਰੇ ਸਨ ਰੂਫ ਖੋਲ ਕੇ ਗੱਡੀ ਪਾਰਕ ਕੀਤੀ ਸੀ ਜੇ ਮੀਂਹ ਪੈ ਗਿਆ ਤਾਂ ਤੇਰੀ ਗੱਡੀ ਅੰਦਰੋਂ ਸਵਿਮਿੰਗ ਪੂਲ ਬਣ ਜਾਣੀ ਹੈ
5: ਉਹ ਤੇਰੇ ਦੀ ਓਏ ਮੈਂ ਤਾਂ ਭੁੱਲ ਹੀ ਗਿਆ ਸੀ ਉਹ ਮਿੰਟੂ ਆਈ ਮਾੜਾ ਜਿਹਾ ਆਪ ਭੱਜ ਕੇ ਯਾਰ ਕਾਰ ਦੇ ਸ਼ੀਸ਼ੇ ਬੰਦ ਕਰਕੇ ਆਈਏ
1: ਆਰਾਮ ਨਾਲ ਗੈਰੀ ਭਾਈ ਆਰਾਮ ਨਾਲ ਹਲੇ ਮੀਂਹ ਸ਼ੁਰੂ ਨੀ ਹੋਇਆ ਇਹੋ ਤਾਂ ਕੈਲਗਰੀ ਦੀ ਖੂਬਸੂਰਤੀ ਆ ਇੱਕੋ ਦਿਨ ਵਿੱਚ ਤੁਹਾਨੂੰ ਚਾਰ ਮੌਸਮ ਦੇਖਣ ਨੂੰ ਮਿਲ ਜਾਂਦੇ ਆ ਸਵੇਰੇ ਸਮਰ ਦੁਪਹਿਰੇ ਆਟਮ ਸ਼ਾਮ ਨੂੰ ਵਿੰਟਰ ਤੇ ਰਾਤ ਨੂੰ ਸਪਰਿੰਗ
0: ਸੱਚੀ ਤਾਰਕ ਭਾਜੀ ਮੈਂ ਜਦੋਂ ਇੰਡੀਆ ਫੋਨ ਤੇ ਦੱਸਦਾ ਕਿ ਇੱਥੇ ਜੂਨ ਦੇ ਮਹੀਨੇ ਵੀ ਕਦੇ ਕਦੇ ਬਰਫ਼ ਪੈ ਜਾਂਦੀ ਹੈ ਤਾਂ ਮੇਰੇ ਰਿਸ਼ਤੇਦਾਰ ਯਕੀਨ ਹੀ ਨਹੀਂ ਕਰਦੇ ਉਹ ਕਹਿੰਦੇ ਐਵੇਂ ਸਾਨੂੰ ਡਰਾਉਣ ਲਈ ਝੂਠ ਬੋਲੀ
6: ਉਹ ਮੋਹਨ ਭਾਜੀ ਇੱਥੇ ਵਰਕ ਵੈਦਰ ਦਾ ਕੁਝ ਪਤਾ ਨਹੀਂ ਲੱਗਦਾ ਮੇਰੇ ਸਹੁਰੇ ਤਾਂ ਇੱਥੋਂ ਤੱਕ ਕਹਿੰਦੇ ਕਿ ਤੁਸੀਂ ਕੈਨੇਡਾ ਵਾਲੇ ਬਹੁਤ ਸੁਖੀ ਹੋ ਉੱਥੇ ਤਾਂ ਗਰਮੀ ਪੈਂਦੀ ਨਹੀਂ ਹੁਣ ਉਹਨਾਂ ਨੂੰ ਕੌਣ ਸਮਝਾਵੇ ਜਦੋਂ ਮਾਈਨਸ ਵਿੱਚ ਗੱਡੀ ਸਟਾਰਟ ਨਹੀਂ ਹੁੰਦੀ ਤੇ ਬਰਫ਼ ਹਟਾਉਂਦਿਆਂ ਹੱਥ ਜੰਮ ਜਾਂਦੇ ਆ ਉਦੋਂ ਪਤਾ ਲੱਗਦਾ ਵੀ ਸੁੱਖ ਕੀ ਹੁੰਦਾ
3: ਪਰ ਦੀਪਿਆ ਜੋ ਵੀ ਹੈ ਇਹ ਸ਼ਹਿਰ ਸਾਡਾ ਆਪਣਾ ਬਣ ਚੁੱਕਾ ਹੈ ਜਦੋਂ ਅਸੀਂ ਪੰਜਾਬ ਜਾਂਦੇ ਹਾਂ ਤਾਂ ਦੋ ਹਫ਼ਤਿਆਂ ਬਾਅਦ ਹੀ ਸਾਨੂੰ ਕੈਲਗਰੀ ਦੀ ਸਾਫ਼ ਹਵਾ ਇੱਥੋਂ ਦਾ ਸ਼ਾਂਤ ਮਾਹੌਲ ਤੇ ਇੱਥੋਂ ਦੀਆਂ ਸੜਕਾਂ ਯਾਦ ਆਉਣ ਲੱਗ ਪੈਂਦੀਆਂ ਇਹ ਪ੍ਰਦੇਸ਼ ਹੁਣ ਸਾਡਾ ਦੇਸ਼ ਬਣ ਗਿਆ
4: ਫੈਕਟਰੀ ਦਾ ਸਾਇਰਨ ਵੱਜ ਚੁੱਕਾ ਹੈ ਅੱਧੇ ਘੰਟੇ ਦੀ ਲੰਚ ਬ੍ਰੇਕ ਦਾ ਸਮਾਂ ਖਤਮ ਹੋਣ ਵਾਲਾ ਹੈ ਸਾਰੇ ਸਾਥੀ ਆਪਣੇ ਆਪਣੇ ਡੱਬੇ ਬੰਦ ਕਰ ਰਹੇ ਹਨ ਤੇ ਚਾਹ ਦੇ ਕੱਪ ਸਮੇਟ ਰਹੇ ਹਨ ਪਰ ਇਹਨਾਂ ਨੇ ਅੱਧੇ ਘੰਟੇ ਵਿੱਚ ਜੋ ਦਿਲਾਂ ਦੇ ਭਾਰ ਹਲਕੇ ਕੀਤੇ ਨੇ ਉਹ ਇਹਨਾਂ ਨੂੰ ਬਾਕੀ ਦੇ ਦਿਨ ਲਈ ਨਵੀਂ ਊਰਜਾ ਦੇ ਗਏ ਹਨ
1: ਚਲੋ ਦੋਸਤੋ ਸਾਇਰਨ ਵੱਜ ਗਿਆ ਤੇ ਹੁਣ ਵਾਪਸ ਮਸ਼ੀਨਾਂ ਤੇ ਚੱਲੀਏ
5: ਮਿੰਟੂ ਛੋਟੇ ਵੀਰ ਹੁਣ ਚਿਹਰੇ ਤੇ ਮੁਸਕਰਾਟ ਲਿਆ ਦੇਖ ਤੇਰੇ ਪਰੌਂਠੇ ਦਾ ਤਾਂ ਕੋਲਾ ਬਣ ਗਿਆ ਪਰ ਤੇਰੇ ਭਰਾ ਤੇਰੇ ਨਾਲ ਖੜੇ ਆ ਓਏ ਅੱਜ ਸ਼ਾਮ ਨੂੰ ਕੰਮ ਤੋਂ ਬਾਅਦ ਸਾਰੇ ਜਾਣੇ ਮੇਰੇ ਘਰ ਚੱਲਾਂਗੇ ਤੇ ਤੁਹਾਡੀ ਭਾਬੀ ਨੂੰ ਕਹਿ ਕੇ ਵਧੀਆ ਚਾਹ ਤੇ ਪਕੌੜੇ ਬਣਵਾਵਾਂਗੇ
2: ਜੀ ਗੈਰੀ ਭਾਜੀ ਜ਼ਰੂਰ ਅੱਜ ਮੈਨੂੰ ਲੱਗ ਰਿਹਾ ਕਿ ਮੈਂ ਕੈਲਗਰੀ ਵਿੱਚ ਇਕੱਲਾ ਨਹੀਂ ਹਾਂ ਮੇਰੇ ਕੋਲ ਮੇਰਾ ਆਪਣਾ ਪਰਿਵਾਰ ਹੈ
0: ਉਹ ਬੱਚੇ ਮਿੰਟੂ ਇਹੋ ਤਾਂ ਹੈ ਸਾਡਾ ਦੇਸੀ ਟੱਬਰ
6: ਉਹ ਜੱਗੀ ਭਾਜੀ ਅੱਜ ਸ਼ਾਮ ਦੀ ਚਾਹ ਤੇ ਤੁਸੀਂ ਸਾਨੂੰ ਡੈਮੋਕ੍ਰੇਸੀ ਦਾ ਨਹੀਂ ਡੈਡੀਕ੍ਰੇਸੀ ਦੀ ਅਗਲੀ ਕਹਾਣੀ ਜ਼ਰੂਰ ਸੁਣਾ ਦਿਓ
3: ਚਲੋ ਚਲੋ ਕੰਮ ਤੇ ਚਲੋ ਨਹੀਂ ਤਾਂ ਤਾਰਕ ਸਾਹਿਬ ਨੇ ਸੁਪਰਵਾਈਜ਼ਰ ਵਾਲਾ ਰੋਲ ਫੜ ਲੈਣਾ ਸਾਡੀ ਦਿਹਾੜੀ ਕੱਟ ਲੈਣੀ ਹੈ
1: ਨਾ ਜੀ ਨਾ ਆਪਣੇ ਪਰਿਵਾਰ ਦੀ ਦਿਹਾੜੀ ਕਦੇ ਨਹੀਂ ਕੱਟੀ ਦੀ ਚਲੋ ਸ਼ਾਬਾਸ਼ ਮਸ਼ੀਨਾਂ ਚਾਲੂ ਕਰੀਏ
4: ਤਾਂ ਦੋਸਤੋ

0: ਇਹ ਸੀ ਸਾਡੇ ਦੇਸੀ ਟੱਬਰ ਦੀ ਅੱਜ ਦੀ ਕੜੀ ਲੰਚ ਬ੍ਰੇਕ ਦੀ ਪਾਰਲੀਮੈਂਟ ਸੱਤ ਵੱਖ ਵੱਖ ਚਿਹਰੇ ਵੱਖ ਵੱਖ ਉਮਰਾਂ ਵੱਖ ਵੱਖ ਪਿਛੋਕੜ ਪਰ ਜਦੋਂ ਇੱਕ ਮੇਜ਼ ਤੇ ਬੈਠੇ ਤਾਂ ਸਭ ਦੇ ਦੁੱਖ ਸੁੱਖ ਇੱਕ ਹੋ ਗਏ ਇਹੋ ਕੈਲਗਰੀ ਵਿੱਚ ਵੱਸਦੇ ਸਾਡੇ ਪੰਜਾਬੀ ਤੇ ਦੇਸੀ ਭਾਈਚਾਰੇ ਦੀ ਅਸਲ ਤਾਕਤ ਹੈ ਅਸੀਂ ਆਪਣੇ ਘਰਾਂ ਤੋਂ ਦੂਰ ਜ਼ਰੂਰ ਹਾਂ ਪਰ ਇੱਕ ਦੂਜੇ ਦੇ ਨਾਲ ਨਾਲ ਅਸੀਂ ਪ੍ਰਦੇਸ਼ ਵਿੱਚ ਵੀ ਆਪਣਾ ਘਰ ਬਣਾ ਲਿਆ ਹੈ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਸਾਨੂੰ ਆਪਣੇ ਸੁਝਾਅ ਤੇ ਰਾਏ ਰੇਡੀਓ ਸੁਰਸੰਗਮ ਦੇ ਫੋਨ ਨੰਬਰਾਂ ਅਤੇ ਸੋਸ਼ਲ ਮੀਡੀਆ ਦੇ ਪੇਜਾਂ ਤੇ ਜ਼ਰੂਰ ਭੇਜਣਾ ਅਗਲੇ ਹਫ਼ਤੇ ਫਿਰ ਮਿਲਾਂਗੇ ਦੇਸੀ ਟੱਬਰ ਦੀ ਇੱਕ ਨਵੀਂ ਕੜੀ ਇੱਕ ਨਵੇਂ ਸਬ ਟਾਈਟਲ ਤੇ ਇੱਕ ਨਵੀਂ ਕਹਾਣੀ ਨਾਲ ਉਦੋਂ ਤੱਕ ਲਈ ਆਪਣੇ ਮੇਜ਼ਬਾਨ ਨੂੰ ਦਿਓ ਇਜਾਜ਼ਤ ਲੈਂਦੇ ਰਹੋ ਰੇਡੀਓ ਸੁਰਸੰਗਮ ਦਾ ਆਨੰਦ ਰੱਬ ਰੱਖਾ
1: ਜੀ ਤੁਸੀਂ ਸੁਣਿਆ ਰੇਡੀਓ ਡਰਾਮਾ ਦੇਸੀ ਟੱਬਰ ਜਿਸ ਨੂੰ ਕਿ ਰਣਜੀਤ ਸਿੰਘ ਸਿੱਧੂ ਵੱਲੋਂ ਤਿਆਰ ਕੀਤਾ ਗਿਆ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕੋਸ਼ਿਸ਼ ਸਾਡੀ ਚੰਗੀ ਲੱਗੀ ਹੋਏਗੀ ਤੁਸੀਂ ਆਪਣੀ ਫੀਡਬੈਕ ਜਿਹੜੀ ਹੈ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹਾਂ 403-902-1323 ਸਾਡੇ ਸਟੂਡੀਓ ਦਾ ਨੰਬਰ ਹੈ ਜੀ ਇਹ ਜਿਹੜਾ ਰੇਡੀਓ ਡਰਾਮਾ ਦੇਸੀ ਟੱਬਰ ਇਹ ਹਫ਼ਤੇ ਦੇ ਵਿੱਚ ਤੁਹਾਡੇ ਲਈ ਦੋ ਦਿਨ ਅਸੀਂ ਪੇਸ਼ ਕਰਿਆ ਕਰਾਂਗੇ ਸ਼ੁੱਕਰਵਾਰ ਨੂੰ 5-6 ਸੌਰੀ ਵੀਰਵਾਰ ਨੂੰ 5-6 ਵਜੇ ਸ਼ਾਮ ਨੂੰ ਤੇ ਸ਼ੁੱਕਰਵਾਰ ਨੂੰ ਰਾਤ ਨੂੰ 8-9 ਵਜੇ ਸੋ ਜੇਕਰ ਤੁਹਾਨੂੰ ਚੰਗਾ ਲੱਗਿਆ ਤੇ ਫੀਡਬੈਕ ਜਿਹੜੀ ਹੈ ਉਹ ਜ਼ਰੂਰ ਦਿਓ ਕਿਉਂਕਿ ਤੁਹਾਡੀ ਫੀਡਬੈਕ ਤੁਹਾਡੀ ਹੱਲਾਸ਼ੇਰੀ ਸਾਡੇ ਲਈ ਬਹੁਤ ਹੀ ਐਨਰਜੀ ਦਾ ਕੰਮ ਕਰਦੀ ਹੈ ਤੇ ਸਾਨੂੰ ਕੰਮ ਕਰਨ ਲਈ ਹੋਰ ਉਤਸ਼ਾਹਿਤ ਕਰਦੀ ਹੈ ਪ੍ਰੇਰਣਾ ਦਿੰਦੀ ਹੈ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜ ਨੇ ਵਾਈ ਵਾਈ ਸੀ ਹੋਮ ਕੇਅਰ ਨੇ ਮਦਰ ਇੰਡੀਆ ਰੈਸਟੋਰੈਂਟ ਨੇ ਤੇ ਪਿਕਸਲ ਫੋਟੋ ਸਟੂਡੀਓ ਨੇ

0: ਇੱਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਬੈਸਟ ਸੋਨੇ ਇੰਸ਼ੋਰੈਂਸ 5783212008
1: बड़े सोचां च पए हो वीर जी की गल होगी
0: थक गए हैं घर लब लब के कैलगरी च घर खरीदना ता हुन बड़ा ही औखा
1: तुसी घर चंद्रमा ते लबदे होणे कैलगरी च नहीं आ नोट करो नंबर अरुण कौशल दा
0: कर लिया जी नोट फोन नंबर 403-618-2112
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
0: अच्छा जी अरुण कौशल लब के देणगे सानू घर
1: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां वेचना प्रेप रियलिटी दी वड्डी टीम तो ਸਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਆਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁੰਚਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰਿਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ